0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਚ ਇਸੇ ਤਰ੍ਹਾਂ ਪੰਗਤ ਵੱਜ ਜਾਂਦੀ
2: ਕੈਦੀ ਦੀ ਐਨੀ ਦਸ਼ਾ

ਅਸਲਾਮ ਵਾਲੇਕੁਮ ਮਰਮਰ ਐਫ ਐਮ ਪਾਕਿਸਤਾਨ ਰੇਡੀਓ ਬਾਇਸ ਲਾਹੌਰ ਦੇ ਸਟੇਸ਼ਨ ਤੋਂ ਬਾਅਦ ਤੁਹਾਡੇ ਆਪਣੇ ਮੇਜ਼ਬਾਨ ਦੀ ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸਚਿਨ ਅਤੇ ਬੇਲੀਆਂ ਨੂੰ ਪ੍ਰੋਗਰਾਮ ਸਚਿਨ ਬੇਲੀ ਦੇ ਵਿੱਚ ਮੇਰਾ ਬਹੁਤ ਬਹੁਤ ਮੁਹੱਬਤ ਭਰਿਆ, ਪਿਆਰ ਭਰਿਆ, ਖਲੂਸ ਭਰਿਆ ਸਲਾਮ ਕਬੂਲ ਹੋਵੇ। ਮੈਂ ਤੁਹਾਡਾ ਆਪਣਾ ਮੇਜ਼ਬਾਨ, ਤੁਹਾਡਾ ਆਪਣਾ ਭਰਾ, ਤੁਹਾਡਾ ਆਪਣਾ ਸਚਿਨ ਬੇਲੀ ਵਸੀਮ ਹੈ। ਮੈਂ ਤੁਹਾਡੇ ਨਾਲ ਹੁਣ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੋੜੀ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਅਤੇ ਬੜੇ ਸਾਰੇ ਢੇਰ ਸਾਰੇ ਕਾਲਾਂ ਪਹਿਲੇ ਵੀ ਮੇਰੇ ਕੋਲ ਪਹੁੰਚ ਜਾਂਦੀਆਂ ਨੇ ਪ੍ਰੋਗਰਾਮ ਕਰਨ ਦੇ, ਉਹ ਸਟਾਰਟ ਕਰਨ ਤੋਂ ਪਹਿਲੇ ਹੀ, ਅਤੇ ਤੁਹਾਡੇ ਪੈਗਾਮ ਵੀ ਮੇਰੇ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦਾ ਵੀ ਬਹੁਤ ਸਾਰਾ ਸ਼ੁਕਰੀਆ। ਹਮੇਸ਼ਾ ਤੇਰਾ ਤੁਹਾਡੇ ਵਾਸਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁਖਤਲਿਫ ਕਿਸਮ ਦੀਆਂ ਚੀਜ਼ਾਂ ਅਸੀਂ ਸ਼ਾਮਿਲ ਕਰਾਂਗੇ, ਸਦਾਬਹਾਰ ਗਾਣੇ ਸ਼ਾਮਿਲ ਕਰਾਂਗੇ। ਔਰ ਸਭ ਤੋਂ ਪਹਿਲੀ ਜਿਹੜੀ ਗੱਲ ਹੁੰਦੀ ਹੈ ਹਮੇਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਇਹ ਪ੍ਰੋਗਰਾਮ ਡੈਡੀਕੇਟ ਕਰਦੇ ਹਾਂ ਬੜਕਦੇ ਬਾਦਸ਼ਾਹ ਮਦਰ ਸ਼ਾਹ ਨੂੰ, ਅਤੇ ਉਹਨਾਂ ਦੇ ਡਾਇਲੋਗ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਅਤੇ ਉਹਦੇ ਨਾਲ ਨਾਲ ਤੁਹਾਡੇ ਵਾਸਤੇ ਮੁਖਤਲਿਫ ਫਿਲਮਾਂ ਦੇ ਜਿਹੜੇ ਕਲਿਪਸ ਹੁੰਦੇ ਨੇ ਉਹਨਾਂ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਸੁਣਦੇ ਰਹੋ 101 FM ਪਾਕਿਸਤਾਨ, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ, ਅਤੇ ਕੁਝ ਅਸੀਂ ਪੰਜਾਬ ਦੇ ਕਲਚਰ ਦੇ ਬਾਰੇ ਵੀ ਗੱਲਬਾਤ ਵੀ ਕਰਦੇ ਹਾਂ, ਕੁਝ ਪੁਰਾਣੇ ਜ਼ਮਾਨੇ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਮਿਲਿਆ, ਠੇਲਿਆਂ ਦਾ ਜ਼ਿਕਰ ਵੀ ਪ੍ਰੋਗਰਾਮ 'ਚ ਜ਼ਰੂਰ ਹੁੰਦਾ ਹੈ। ਗਰਮੀ ਗਈ ਹੈ ਵੱਧ ਅਤੇ ਗਰਮੀ ਗਈ ਹੈ ਘੱਟ, ਰੋਜ਼ ਇਹੋ ਹੀ ਹੁੰਦਾ ਹੈ ਕਿ ਜੀ ਅੱਜ ਕੱਲ੍ਹ ਗਰਮੀ ਬੜੀ ਜ਼ਿਆਦਾ ਹੈ, ਅੱਜ ਗਰਮੀ ਘੱਟ ਹੈ, ਅੱਜ ਗਰਮੀ ਜ਼ਿਆਦਾ ਹੈ, ਅੱਜ ਗਰਮੀ ਘੱਟ ਹੈ, ਮਗਰ ਗਰਮੀ ਜ਼ਿਆਦਾ ਹੈ। ਅਤੇ ਗਰਮੀ ਦੇ ਬਾਰੇ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨੀ ਉਹਦੇ 'ਚ ਅਸੀਂ ਇਹ ਗੱਲ ਕਰਨੀ ਹੈ ਕਿ ਗਰਮੀ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ, ਇਹਤਿਆਤ ਕਰਨ ਦੀ ਜ਼ਰੂਰਤ ਹੈ, ਘਰ ਤੋਂ ਬਾਹਰ ਨਿਕਲੋ ਅਤੇ ਪਾਣੀ ਪੀ ਕੇ ਨਿਕਲੋ, ਸਿਰ ਨੂੰ ਕੱਜ ਕੇ ਨਿਕਲੋ, ਟੋਪੀ ਪਾ ਕੇ ਜਾਂ ਸਿਰ ਦੇ ਉੱਤੇ ਕੱਪੜਾ ਵਗੈਰਾ ਪਾ ਕੇ ਘਰ ਤੋਂ ਬਾਹਰ ਨਿਕਲਣ ਦੀ ਲੋੜ ਹੈ। ਔਰ ਅਗਰ ਕੋਈ ਕੰਮ ਨਹੀਂ ਹੈਗਾ ਤਾਂ ਬਿਲਕੁਲ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ, ਘਰ 'ਚ ਬਹਿ ਕੇ ਹੀ ਜਾਂ ਆਪਣੇ ਦਫ਼ਤਰ ਦੇ 'ਚ ਬਹਿ ਕੇ ਹੀ ਕੰਮ ਨੂੰ ਮੁਕੰਮਲ ਕੀਤਾ ਜਾਏ, ਜਾਂ ਫਿਰ ਦੂਸਰੇ ਦੇ ਦਫ਼ਤਰ 'ਚ ਜਾ ਕੇ ਤੁਸੀਂ ਉੱਥੇ ਏ ਸੀ 'ਚ ਬਹਿ ਕੇ ਜਾ ਕੇ ਆਪਣਾ ਕੰਮ ਮੁਕੰਮਲ ਕਰ ਲਓ। ਹੋ ਸਕਦਾ ਕਿ ਉੱਥੇ ਵੀ ਤੁਹਾਨੂੰ ਸੂਰਜ ਮਿਲ ਜਾਏ। ਇਹਦੇ ਨਾਲ ਨਾਲ ਤੁਹਾਨੂੰ ਮੈਂ ਕਹਾਂਗਾ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਜੇ ਫੇਸਬੁੱਕ ਦੇ ਥਰੂ ਔਰ ਟੈਲੀਫੋਨ ਦੇ ਜ਼ਰੀਏ ਵੀ ਅਤੇ SMS ਦੇ ਜ਼ਰੀਏ ਵੀ, ਅਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਢੇਰ ਸਾਰੀਆਂ ਤੁਹਾਡੇ ਵਾਸਤੇ, ਸਦਾ ਹਰ ਗਾਣੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਜਿਹੜੇ ਗਾਣੇ ਤੁਹਾਨੂੰ ਕਿਤੋਂ ਨਹੀਂ ਸੁਣਨ ਨੂੰ ਮਿਲਦੇ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਗਾਣੇ ਸੁਣਨ ਨੂੰ ਮਿਲਦੇ ਨੇ। ਅਤੇ ਸਭ ਤੋਂ ਪਹਿਲੀ ਗੱਲ ਇਹ ਵੀ ਹੈ, ਇੱਕ ਪਹਿਲੀ ਗੱਲ ਤਾਂ ਅਸੀਂ ਗਰਮੀ ਦੀ ਕਰ ਦਿੱਤੀ ਹੈ, ਦੂਸਰੀ ਗੱਲ ਇਹ ਆ ਕਿ ਇਸ ਪ੍ਰੋਗਰਾਮ ਨੂੰ ਅਸੀਂ ਡੈਡੀਕੇਟ ਕਰਦੇ ਹਾਂ ਮਦਰ ਸ਼ਾਹਰਾ ਨੂੰ, ਔਰ ਤੀਸਰੀ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਟ੍ਰੈਫਿਕ ਦੇ ਜਿਹੜੇ ਰੂਲਸ ਨੇ, ਜਿਹੜੇ ਕਾਨੂੰਨ ਨੇ, ਉਹਨਾਂ ਦੇ ਉੱਤੇ ਅਮਲ ਕਰਨਾ ਬਹਰਹਾਲ ਬਹੁਤ ਜ਼ਰੂਰੀ ਹੈ। ਔਰ ਅਸੀਂ ਅਗਰ ਕਿਤੇ ਜਾਂਦੇ ਹਾਂ, ਘਰ ਤੋਂ ਬਾਹਰ ਜਾਂਦੇ ਹਾਂ ਅਤੇ ਸੜਕ ਦੇ ਉੱਤੇ ਮੌਜੂਦ ਹਾਂ, ਸਾਨੂੰ ਚਾਹੀਦਾ ਕਿ ਅਸੀਂ ਟ੍ਰੈਫਿਕ ਦੇ ਜਿਹੜੇ ਕਾਨੂੰਨ ਨੇ, ਜਿਹੜੇ ਰੂਲਸ ਨੇ, ਉਹਨਾਂ 'ਤੇ ਅਮਲ ਕਰੀਏ। ਅਗਰ ਅਸੀਂ ਉਹਨਾਂ 'ਤੇ ਅਮਲ ਨਹੀਂ ਕਰਾਂਗੇ ਸੋਨੇ ਹਾਂ ਤਾਂ ਫਿਰ ਗੜਬੜ ਹੋ ਜਾਏਗੀ, ਅਤੇ ਜਦੋਂ ਗੜਬੜ ਹੋ ਜਾਏਗੀ ਤਾਂ ਫਿਰ ਤੁਸੀਂ ਭਾਵੇਂ ਲੱਖ ਹੱਡੀ ਮਾਰੋ ਅਤੇ ਭੁਚਾਲ ਲਿਆਓ, ਭੁਚਾਲ ਨਹੀਂ ਜਾਣਾ, ਠੀਕ ਹੋ ਗਿਆ। ਇਸ ਵਾਰ 'ਤੇ ਬੜੀ ਜ਼ਰੂਰੀ ਹੈ ਕਿ ਆਪਣੇ ਟ੍ਰੈਫਿਕ ਦੇ ਰੂਲਸ ਨੂੰ, ਕਾਨੂੰਨ ਨੂੰ ਮੰਨਿਆ ਜਾਏ, ਉਹਨਾਂ 'ਤੇ ਅਮਲ ਕੀਤਾ ਜਾਏ, ਅਤੇ ਪ੍ਰੋਗਰਾਮ ਨੂੰ ਨਾਲ ਨਾਲ ਸੁਣਦੇ ਰਹੋ। ਅਗਰ ਕਿਤੇ ਟ੍ਰੈਫਿਕ ਜੈਮ ਦੇ 'ਚ ਮੌਜੂਦ ਜੇ ਤਾਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਰਹੋ, ਤੁਹਾਡੇ ਪਾਸੇ ਬੜੇ ਸੋਹਣੇ ਸੋਹਣੇ ਗਾਣੇ ਸਾਡੇ ਕੋਲ ਮੌਜੂਦ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਤੁਹਾਡੀਆਂ ਲਾਈਵ ਕਾਲਸ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਔਰ ਤੁਹਾਡੀਆਂ ਆਫ ਏਅਰ ਕਾਲਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੀਆਂ। ਇੱਕ ਹਮੇਸ਼ਾ ਦੀ ਤਰ੍ਹਾਂ ਬੜਾ ਸੋਹਣਾ ਜਿਹਾ ਟੋਪਿਕ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦਾ ਜਦੋਂ ਆਪਾਂ ਉਸ ਸ਼ਾਮਿਲ ਟੋਪਿਕ 'ਤੇ ਗੱਲਬਾਤ ਕਰਦੇ ਹੈਗੇ ਹਾਂ, ਅਤੇ ਲੋਕ ਜਿਹੜੇ ਨੇ ਉਸ ਟੋਪਿਕ ਦੇ ਉੱਤੇ ਗੱਲਬਾਤ ਕਰਦੇ, ਸਾਡਾ ਦਿਲ ਬੜਾ ਖੁਸ਼ ਹੋ ਜਾਂਦਾ, ਕਹਿੰਦਾ ਵਰਨਾ ਤੂੰ ਤਾਂ ਬੈਠਾ ਰਹਿੰਦਾ, ਬੜਾ ਦਿਲ ਨੂੰ ਮਹਿਸੂਸ ਕਰਕੇ ਬੈਠਾ ਰਹਿੰਦਾ, ਅਤੇ ਤੇਰਾ ਜਦੋਂ ਵੀ ਸਾਡਾ ਦਿਲ ਕਰਦਾ ਤੇਰੇ ਨਾਲ ਗੱਲਬਾਤ ਕਰਦੇ, ਤੂੰ ਕੋ ਰਿੰਝ ਹੋ ਕੇ ਬੈਠਣ, ਉਦਾਸ ਹੋ ਕੇ ਬੈਠਣ, ਅਤੇ ਕੁਝ ਲੋਕ ਜਿਹੜੇ ਨੇ ਉਦਾਸ ਹੋ ਕੇ ਬੈਠੇ ਰਹਿੰਦੇ ਨੇ, ਕੁਝ ਲੋਕ ਹੱਸਦੇ ਰਹਿੰਦੇ ਨੇ, ਕਹਿੰਦੇ ਤੂੰ ਹੱਸਦਾ ਕਿ ਜਦੋਂ ਵੇਖੋ ਤੂੰ ਹੱਸਦਾ ਰਹਿੰਦਾ, ਕਹਿੰਦੇ ਮੈਂ ਹੱਸਦਾ ਨਹੀਂ, ਮੇਰਾ ਮੂੰਹ ਹੀ ਇੱਦਾਂ ਦਾ। ਮਰਮਰ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅਤੇ ਕੁਝ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਰਹੋ। ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਤਰੀਕਾ ਬੜਾ ਆਸਾਨ, ਫੇਸਬੁੱਕ ਦੇ ਉੱਤੇ ਤੁਸੀਂ ਆ ਸਕਦੇ ਜੇ, ਫੇਸਬੁੱਕ ਦਾ ਪਤਾ ਹੈਗਾ www.facebook.com/FM101 ਲਾਹੌਰ। ਇਹਦੇ ਨਾਲ ਨਾਲ ਤੁਸੀਂ ਸਾਨੂੰ ਕਾਲ ਕਰ ਸਕਦੇ ਜੇ, ਜਿਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ 0420-111-0001-01। ਇਹਦੇ ਨਾਲ ਨਾਲ ਤੁਸੀਂ ਸਾਡੇ ਪੈਗਾਮ ਦੇ ਵਿੱਚ SMS ਕਰ ਸਕਦੇ ਜੇ, 101 L ਲਿਖੋ, ਸਪੇਸ ਦਿਓ, ਆਪਣਾ ਨਾਮ ਪੈਗਾਮ ਲਿਖੋ, ਅਤੇ ਕੱਲ੍ਹ ਦਿਓ 4471 ਦੇ ਉੱਤੇ, ਯਾਨੀ 4471 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਤੇਰਾ ਡਾਇਲੋਗ ਵਗੈਰਾ ਵੀ ਸ਼ਾਮਿਲ ਕੀਤੇ ਜਾਂਦੇ, ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਪ੍ਰੋਗਰਾਮ ਸ਼ਾਮਿਲ ਕੀਤੀਆਂ ਜਾਂਦੀਆਂ, ਟੋਪਿਕ ਦੇ ਉੱਤੇ ਗੱਲਬਾਤ ਕੀਤੀ ਜਾਂਦੀ, ਗੱਲਾਂ ਬਾਤਾਂ ਆਪਾਂ ਕਰ ਲਈਆਂ ਢੇਰ ਸਾਰੀਆਂ, ਅਤੇ ਮਦਰ ਸ਼ਾਹ ਦਾ ਜਦੋਂ ਜ਼ਿਕਰ ਹੁੰਦਾ ਅਤੇ ਅਸੀਂ ਫਿਰ ਉਹਦਾ ਡਾਇਲੋਗ ਵੀ ਜ਼ਰੂਰ ਪ੍ਰੋਗਰਾਮ ਸ਼ਾਮਿਲ ਕਰਦੇ। ਉਹ ਮੁੰਡੀ ਮਨ ਦੇ ਭੁਜਾ ਲਿਆ ਦਵਾਂ, ਅਤੇ ਜਨਾਬ ਸਾਡੇ ਪ੍ਰੋਗਰਾਮ ਨੂੰ ਸੁਣਨ ਵਾਸਤੇ ਲੋਕ ਮੌਜੂਦ ਨੇ, ਅਸੀਂ ਉਸਤਾਦ ਜੀਰਾ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹਨਾਂ ਦੇ ਨਾਲ ਮੁਹੰਮਦ ਸ਼ਹਿਜ਼ਾਦ ਅਤੇ ਹੋਰ ਉਹਨਾਂ ਦੇ ਸਾਥੀ ਸੰਗੀ ਬੇਲੀ ਜਿਹੜੇ ਨੇ ਉਹ ਮੌਜੂਦ ਨੇ, ਔਰ ਉੱਥੇ ਉਹਨਾਂ ਨੇ ਵੱਡੇ ਸਪੀਕਰ ਦੇ ਉੱਤੇ ਸਾਡਾ ਪ੍ਰੋਗਰਾਮ ਲਾਇਆ ਹੈ, ਅਤੇ ਕਹਿੰਦੇ ਜੀ ਜਨਾਬ ਸਾਡੇ ਕੋਲ ਲੋਕ ਇਕੱਠੇ ਨੇ ਅਤੇ ਅਸੀਂ ਸਾਡੇ ਪ੍ਰੋਗਰਾਮ ਨੂੰ ਬੜੇ ਭਰਪੂਰ ਤਰੀਕੇ ਨਾਲ ਇੰਜੋਏ ਕਰਦੇ ਪਏ ਹਾਂ। ਬੜੀ ਮਿਹਰਬਾਨੀ ਜਨਾਬ, ਪ੍ਰੋਗਰਾਮ ਨੂੰ ਸੁਣਨ ਦਾ ਬਹੁਤ ਸ਼ੁਕਰੀਆ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ, ਅਤੇ ਸਪੀਕਰ ਲਾ ਕੇ ਆਪਣੇ ਤੱਕ ਹੀ
ਕੇ ਜਨਾਬ ਉਸਤਾਦ ਜੀਰਾ ਅਤੇ ਮੁਹੰਮਦ ਸ਼ਾਹ ਦਾ ਤੁਹਾਡਾ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਸ਼ੁਰੂ ਦੇ ਤੁਸੀਂ ਆਪਣਾ ਪੈਗਾਮ ਸਾਨੂੰ ਘੱਲਿਆ ਅਤੇ ਗੱਲ ਇੰਨੀ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਕੋਈ ਦੋਸਤ ਨੇ ਉਹ ਸਾਡੇ ਨਾਲ ਬੜੀ ਮੁਹੱਬਤ ਕਰਦੇ ਨੇ ਬੜਾ ਪਿਆਰ ਕਰਦੇ ਨੇ ਅਸੀਂ ਵੀ ਉਹਨਾਂ ਨਾਲ ਬੜੀ ਬੇਲੋਸ ਮੁਹੱਬਤ ਕਰਦੇ ਹਾਂ ਬੜਾ ਪਿਆਰ ਕਰਦੇ ਹਾਂ ਅਤੇ ਹੁੰਦਾ ਕੀ ਹੈ ਕਿ ਕਿਸੇ ਵੇਲੇ ਸਾਨੂੰ ਜਿਹੜੀ ਹੈ ਨਾ ਉਹ ਸੈਂਸ ਆਉਣੀ ਸ਼ੁਰੂ ਹੋ ਜਾਂਦੀ ਮਤਲਬ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਜਾਂ ਬੋਹ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਜਨਾਬ ਇਹਨੇ ਕੋਈ ਸਾਡੇ ਨਾਲ ਨਾ ਕੋਈ ਇੱਟ ਖੜਕਾ ਜਿਹਾ ਲਾ ਲਿਆ ਉੱਤੋਂ ਬੜੀ ਦੋਸਤੀ ਹੈ ਅੰਦਰੋਂ ਜਿਹੜਾ ਨਾ ਕਰੂੰਡਾ ਬਣ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਇਸ ਵਾਸਤੇ ਅਸੀਂ ਵੇਖਦੇ ਹਾਂ ਕਿ ਜਨਾਬ ਇਹਨੇ ਮੇਰੇ ਨਾਲ ਸ਼ਰੀਕਾ ਲਾ ਲਿਆ ਅੱਜ ਦੇ ਪ੍ਰੋਗਰਾਮ ਦਾ ਟੋਪਿਕ ਵੀ ਇਹੋ ਹੀ ਹੈ ਕਿ ਜਨਾਬ ਜਦੋਂ ਕੋਈ ਸੱਜਣ ਵੇਲੀ ਆਪਣਾ ਜਿਹੜਾ ਬਹੁਤ ਹੀ ਕਰੀਬੀ ਹੈ ਉਹ ਸਾਡੇ ਨਾਲ ਸ਼ਰੀਕਾ ਲਾ ਲਵੇ ਤਾਂ ਕੀ ਕਰਨਾ ਚਾਹੀਦਾ ਹੈ ਉਹਦੇ ਨਾਲ ਲੜਾਈ ਪੜ੍ਹਾਈ ਕਰਨੀ ਚਾਹੀਦੀ ਹੈ ਜਾਂ ਸਾਨੂੰ ਵੀ ਉਹਦੇ ਨਾਲ ਸ਼ਰੀਕਾ ਲਾ ਲੈਣਾ ਚਾਹੀਦਾ ਜਾਂ ਫਿਰ ਉਹਦੇ ਤੋਂ ਹਟ ਜਾਣਾ ਚਾਹੀਦਾ ਦੂਰ ਵਰਮਨ FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਖੂਬਸੂਰਤ ਜਿਹਾ ਗੀਤ ਐਵਰਗ੍ਰੀਨ ਸੌਂਗ ਆਵਾਜ਼ ਮੈਡਮ ਨਾਹੀਦ ਅਖਤਰ ਦੀ ਪੇਸ਼ਕਸ਼ ਵਰਮਨ FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਦੀ

ਮੀਡੀਆ ਦੀ ਦੁਨੀਆ ਦੇ ਵਿੱਚ ਆਪਣਾ ਨਾਂ ਅਗਰ ਬਣਾਉਣਾ ਚਾਹੁੰਦੇ ਜੇ ਰੇਡੀਓ ਪਾਕਿਸਤਾਨ ਲਾਹੌਰ ਲਿਆ ਰਿਹਾ ਤੁਹਾਡੇ ਵਾਸਤੇ ਇੱਕ ਸੁਨਹਿਰੀ, ਬੜਾ ਹੀ ਸੁਨਹਿਰੀ ਗੋਲਡਨ ਚਾਂਸ, ਸੁਨਹਿਰੀ ਮੌਕਾ। ਰੇਡੀਓ ਪਾਕਿਸਤਾਨ FM 101 ਲਾਹੌਰ ਦੇ ਬਾਵਕਾਰ ਪਲੇਟਫਾਰਮ ਤੋਂ ਤੁਸੀਂ RJ ਐਂਡ ਬ੍ਰੌਡਕਾਸਟਿੰਗ ਇੰਟਰਨਸ਼ਿਪ ਟ੍ਰੇਨਿੰਗ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਜੇ। ਉਹਦਾ ਬਾਕਾਇਦਾ ਆਗਾਜ਼ ਕੀਤਾ ਜਾ ਰਿਹਾ ਹੈ 16 ਤਰੀਕ ਤੋਂ। ਅਗਰ ਤੁਸੀਂ ਸਮਝਦੇ ਜੇ ਕਿ ਤੁਹਾਡੇ ਵਿੱਚ ਕੁਛ ਕਰ ਦਿਖਾਉਣ ਦਾ ਜਜ਼ਬਾ ਮੌਜੂਦ ਹੈ ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੁਛ ਕਹਿ ਸਕਦੇ ਜੇ, ਤੁਸੀਂ ਕੁਛ ਬੋਲ ਸਕਦੇ ਜੇ, ਤੁਹਾਡੀਆਂ ਜਿਹੜੀਆਂ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਨੇ ਉਹ ਮੌਜੂਦ ਨੇ ਔਰ ਉਹਨਾਂ ਨੂੰ ਤੁਸੀਂ ਮਜ਼ੀਦ ਨਿਖਾਰਨਾ ਚਾਹੁੰਦੇ ਜੇ, ਅਤੇ ਇਹ ਮੌਕਾ ਸਿਰਫ ਔਰ ਸਿਰਫ ਤੁਹਾਡੇ ਵਾਸਤੇ ਆ। ਇਸ ਟ੍ਰੇਨਿੰਗ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਤੁਸੀਂ ਫੌਰੀ ਤੌਰ ਦੇ ਉੱਤੇ ਰੇਡੀਓ ਪਾਕਿਸਤਾਨ ਦੇ FM 101 ਦੇ ਫੇਸਬੁੱਕ ਪੇਜ ਦੇ ਉੱਤੇ ਆ ਕੇ ਫੇਸਬੁੱਕ ਪੇਜ ਤੋਂ ਇਨਫੋਰਮੇਸ਼ਨ ਹਾਸਿਲ ਕਰ ਸਕਦੇ ਜੇ। ਔਰ ਲਾਸਟ ਡੇਟ ਜਿਹੜੀ ਹੈ 16 ਜੂਨ ਹੈ ਔਰ ਇਹਦਾ ਕੋਈ ਫੀਸ ਨਹੀਂ ਹੈਗੀ। ਤੁਸੀਂ ਆ ਕੇ ਅਗਰ ਆਪਣੇ ਆਪ ਨੂੰ ਨਿਖਾਰਨਾ ਚਾਹੁੰਦੇ ਜੇ ਬੋਲਣ ਦਾ ਰੇਡੀਓ ਦੇ ਉੱਤੇ ਔਰ ਪ੍ਰੋਗਰਾਮ ਕਰਨ ਦਾ ਤਰੀਕਾ ਸਿੱਖਣਾ ਤਾਂ ਚਾਹੁੰਦੇ ਜੇ, ਰੇਡੀਓ ਦੇ ਉੱਤੇ ਬੋਲਣਾ ਚਾਹੁੰਦੇ ਜੇ ਔਰ ਬੋਲਣਾ ਸਿੱਖਣਾ ਚਾਹੁੰਦੇ ਜੇ, ਤਾਂ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਖੁਸ਼ ਆਮਦੀਦ ਕਵਾਂਗੇ। FM ਪਾਕਿਸਤਾਨ ਤੁਹਾਡਾ ਆਪਣਾ FM ਸਟੇਸ਼ਨ, ਮੈਂ ਤੁਹਾਡਾ ਮੇਜ਼ਬਾਨ ਵਸੀਮ, ਮੈਂ ਤੁਹਾਡੇ ਨਾਲ ਹਾਂ ਅਤੇ ਵੇਲਾ ਦੁਪਹਿਰ ਦੇ 3 ਵਜੇ ਤੱਕ ਸਾਡੇ ਪ੍ਰੋਗਰਾਮ ਦਾ, ਅਤੇ ਕੁਝ ਤੁਹਾਡੇ ਪੈਗਾਮ ਮੇਰੇ ਤੱਕ ਅੱਬੜੇ ਨੇ, ਉਹਨਾਂ ਨੂੰ ਪੈਗਾਮ ਜੋ ਅਗਰ ਕਹੋ ਤਾਂ ਸ਼ਾਮਿਲ ਕਰ ਲਈਏ। ਅਤੇ ਜਨਾਬ ਸਭ ਤੋਂ ਪਹਿਲੇ ਤਾਂ ਉਸਤਾਦ ਜੀਰਾ ਜੀ ਸਾਡੇ ਪ੍ਰੋਗਰਾਮ 'ਚ ਪਹੁੰਚੇ ਨੇ, ਬੜੀ ਮਿਹਰਬਾਨੀ ਉਸਤਾਦ ਜੀਰਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ, ਬਹੁਤ ਸਾਰਾ ਸ਼ੁਕਰੀਆ। ਅਤੇ ਉਸਮਾਨ ਮੁਗਲ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹਨਾਂ ਕਿਹਾ ਜੀ ਗੁਜ਼ਸ਼ਤਾ ਈਦ ਮੁਬਾਰਕ, ਬੜੀ ਮਿਹਰਬਾਨੀ ਜਨਾਬ ਉਸਮਾਨ ਮੁਗਲ ਜੀ, ਤੁਸੀਂ ਬੜੇ ਦਿਨਾਂ ਬਾਅਦ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ, ਅਤੇ ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਕਹਿੰਦੇ ਹਾਂ ਜੀ ਆਇਆਂ ਨੂੰ। ਉਹਦੇ ਨਾਲ ਨਾਲ ਉਸਮਾਨ ਮੁਗਲ ਨੇ ਕਿਹਾ ਜੀ ਕਿ ਤੁਹਾਡੇ ਜਿਹੜਾ ਅੱਜ ਦਾ ਟੋਪਿਕ ਹੈ ਕਿ ਜਿਹੜੇ ਦੁੱਛ ਸਾਡੇ ਸੱਜਣ ਬੇਲੀ, ਸਾਡੇ ਦੋਸਤ, ਸਾਡੇ ਭੈਣਾਂ ਭਰਾ ਸਾਡੇ ਨਾਲ ਸ਼ਰੀਕਾ ਲਾ ਕੇ ਬਹਿ ਜਾਂਦੇ ਨੇ, ਹਾਲਾਂਕਿ ਉਹਨਾਂ ਦੇ ਸਾਡੇ ਨਾਲ ਬੜੀ ਪਿਆਰੀ, ਬਹੁਤ ਪਿਆਰੀ ਦੋਸਤੀ ਹੁੰਦੀ ਹੈ, ਬਹੁਤ ਜ਼ਿਆਦਾ ਮੁਹੱਬਤ ਵੀ ਹੁੰਦੀ ਹੈ, ਮਗਰ ਉਹ ਹਰ ਗੱਲ ਦੇ ਵਿੱਚ ਸ਼ਰੀਕਾ ਲਾਉਣਾ ਸ਼ੁਰੂ ਕਰ ਦਿੰਦੇ ਨੇ। ਅਤੇ ਇਸ ਸੂਰਤ ਦੇ ਵਿੱਚ ਕੀ ਕਰਨਾ ਚਾਹੀਦਾ, ਅਤੇ ਇਹਨਾਂ ਨੇ ਕਿਹਾ ਜੀ ਇਸ ਸੂਰਤ ਦੇ ਵਿੱਚ ਹੀ ਹੋਣਾ ਚਾਹੀਦਾ ਕਿ ਥੋੜ੍ਹਾ ਜਿਹਾ ਵਕਫਾ ਹੋਣਾ ਚਾਹੀਦਾ, ਕਿ ਥੋੜ੍ਹਾ ਜਿਹਾ ਫਾਸਲਾ ਹੋਣਾ ਚਾਹੀਦਾ, ਕੁਝ ਦਿਨ ਇੱਕ ਦੂਸਰੇ ਤੋਂ ਦੂਰ ਰਿਹਾ ਜਾਏ, ਫਿਰ ਚੰਗੀ ਤਰ੍ਹਾਂ ਦੇਖਿਆ ਜਾਏ ਕਿ ਜਨਾਬ ਕੀ ਸੂਰਤ ਹਾਲ ਹੈ, ਕਿਉਂ ਖਰਾਬੀ ਹੋ ਰਹੀ ਹੈ, ਅਤੇ ਖਰਾਬੀ ਆਹਿਸਤਾ ਦੂਰ ਹੋ ਜਾਂਦੀ ਹੈ ਅਤੇ ਦੂਰ ਹੋ ਸਕਦੀ ਹੈ। ਬੜੀ ਮਿਹਰਬਾਨੀ ਉਸਮਾਨ, ਬੜੀ ਮਿਹਰਬਾਨੀ ਉਸਮਾਨ ਮੁਗਲ ਜੀ, ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਜੇ, ਔਰ ਬੜੀ ਸੋਹਣੀ ਗੱਲ ਕੀਤੀ ਹੈ। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਕਿ ਮੁਹੰਮਦ ਅਨੀਫ ਡਰਾਈਵਰ ਅਤੇ ਅਨੀਲਾ ਜੀ ਨੂੰ ਮੇਰਾ ਸਲਾਮ ਦੇ ਦਿਓ, ਤੁਹਾਡਾ ਸਲਾਮ ਪਹੁੰਚ ਗਿਆ। ਅਖਤਰ ਰਾਜਪੂਤ ਬੇਦੀਆਂ ਤੋਂ, ਬੇਦੀਆਂ ਰੋਡ ਤੋਂ, ਅਖਤਰ ਰਾਜਪੂਤ ਕੀ ਹਾਲ ਚਾਲ ਹੈ? ਠੀਕ ਜੇ, ਅਖਤਰ ਰਾਜਪੂਤ ਸਾਡੇ ਬੜੇ ਪੁਰਾਣੇ ਸੁਣਨ ਵਾਲੇ ਨੇ, ਕਹਿੰਦੇ ਜਨਾਬ ਪੁੱਟੇ ਸਿੱਧੇ ਬੋਧੇ ਵਾ ਕੇ ਸ਼ਹਿਰੀ ਬਾਬੂ ਲੰਘਦਾ ਕਰੇ ਗਾਣਾ ਲਾ ਦਿਓ, ਤਾਂ ਕਿਆ ਹੀ ਬਾਤ ਹੈ। ਬਿਲਕੁਲ ਠੀਕ ਹੋ ਗਿਆ ਜਨਾਬ, ਤੁਹਾਡੀ ਪਸੰਦ ਮੈਂ ਨੋਟ ਕਰ ਲਈ ਹੈ, ਕੋਸ਼ਿਸ਼ ਕਰਾਂਗਾ ਕਿ ਅਗਰ ਕੋਈ ਮੌਕਾ ਬਣਿਆ ਪ੍ਰੋਗਰਾਮ ਦੇ ਵਿੱਚ ਇਹ ਗਾਣੇ ਨੂੰ ਫਿੱਟ ਕਰਨ ਦਾ, ਤਾਂ ਮੈਂ ਜ਼ਰੂਰ ਚਲਾ ਦਾਂਗਾ। ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜੇ। ਫੇਸਬੁੱਕ ਦੇ ਉੱਤੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਦੇ ਪੈਗਾਮ ਵੀ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ। ਬਾਅਦ 'ਚ ਫਿਰ ਜਦੋਂ ਲਾਈਵ ਕਾਲ ਦਾ ਸਿਲਸਿਲਾ ਚੱਲਦਾ ਹੈ ਨਾ, ਅਤੇ ਫਿਰ ਸਾਨੂੰ ਸਾਡੇ ਕੋਲ ਪੈਗਾਮ ਜਿਹੜੇ ਨਾ ਉਹ ਮਿਸ ਹੋ ਜਾਂਦੇ ਨੇ। ਅਤੇ ਸਾਡੇ ਨਾਲ ਮੌਜੂਦ ਨੇ ਗੁਰਯਾਤ ਸਿੰਘ ਨਾਜ਼, ਇਹਨਾਂ ਨੇ ਕਿਹਾ ਜੀ ਨੰਬਰ 1, ਬੜੀ ਮਿਹਰਬਾਨੀ ਜਨਾਬ। ਉਹਦੇ ਨਾਲ ਨਾਲ ਗੁਰਯਾਤ ਸਿੰਘ ਨਾਜ਼ ਕਹਿੰਦੇ ਨੇ ਕਿ ਅਸਲਾਮ ਅਲੈਕੁਮ ਆਲ ਫਰੈਂਡਸ, ਦਿਲ ਨਸ਼ੀ ਰੇਡੀਓ ਲਿਸਟਰਸ ਕਲੱਬ ਮੁਲਤਾਨ ਪੰਜਾਬ ਪਾਕਿਸਤਾਨ ਤੋਂ, ਗੁਰਜਾਤ ਸਿੰਘ ਨਾਜ਼ ਪੱਕਰ ਤੋਂ, ਐਮ ਹਫੀਜ਼ੁਰ ਰਹਿਮਾਨ ਵੈਲਕਮ ਟੂ ਦਾ ਸ਼ੋਅ, ਮੁਹੰਮਦ ਤਾਰਿਕ ਅਸਲਾਮ ਅਲੈਕੁਮ, ਅਬਦੁਲ ਰਹਿਮਾਨ ਓਕੇ ਜੀ, ਅਬਦੁਲ ਰਹਿਮਾਨ ਬੜੀ ਮਿਹਰਬਾਨੀ, ਤੁਸੀਂ ਕਿਹਾ ਜੀ ਸ਼ੁਕਰੀਆ। ਅਬਦੁਲ ਰਹਿਮਾਨ ਨੇ ਸਾਨੂੰ ਇੱਕ ਹੋਰ ਮੈਸੇਜ ਵੀ ਕੀਤਾ, ਬਹੁਤ ਸ਼ੁਕਰੀਆ। ਮੁਹੰਮਦ ਤਾਰਿਕ ਕਹਿੰਦੇ ਨੇ ਅਸਲਾਮ ਅਲੈਕੁਮ ਵਜ਼ੀਮ ਭਾਈ, ਤੁਹਾਨੂੰ ਅੱਲਾ ਮੀਆਂ ਸਲਾਮਤ ਰੱਖੇ, ਢੇਰੋ ਢੇਰੋ ਖੁਸ਼ੀਆਂ ਤਾਂ ਕਰੇ, ਆਮੀਨ। ਜਨਾਬ ਅਬਦੁਲ ਰਹਿਮਾਨ ਨੇ ਕਿਹਾ ਜੀ ਕਿ ਅਸਲਾਮ ਅਲੈਕੁਮ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਜੇ, ਮੈਂ ਅਬਦੁਲ ਰਹਿਮਾਨ, ਤਸੀਰ ਮੈਲਸੀ ਮਜ਼ਾਰ ਨਿਆਜ਼, ਬਹੁਤ ਨਹੀਂ ਨਹੀਂ ਮੈਲਸੀ ਮਜ਼ਾਰ ਨਿਆਜ਼, ਬਹੁਤ ਪ੍ਰੋਗਰਾਮ ਚੱਲੇ ਜੀ, ਬੜੀ ਮਿਹਰਬਾਨੀ, ਪ੍ਰੋਗਰਾਮ ਤੁਸੀਂ ਪਸੰਦ ਕੀਤਾ। ਅਤੇ ਮੁਹੰਮਦ ਤਾਰਿਕ ਨੇ ਆਪਣਾ ਦਿਲ ਹੀ ਕੱਢ ਕੇ ਸਾਨੂੰ ਦੇ ਦਿੱਤਾ ਹੈ, ਅਤੇ ਸਾਰੀ ਖੂਬਸੂਰਤ ਸਮਾਗਮ ਨੂੰ ਇਹਨਾਂ ਨੇ ਸਲਾਮ ਘੱਲਿਆ। ਉਸ ਤੋਂ ਬਾਅਦ ਗੁਲਯਾਸੀ ਨਾਦ ਨੇ ਫੁੱਲਾਂ ਦਾ ਗੁਲਦਸਤਾ ਸਾਨੂੰ ਭੇਜਿਆ, ਓਕੇ ਜੀ, ਬੜੀ ਮਿਹਰਬਾਨੀ। ਸਾਡੇ ਪ੍ਰੋਗਰਾਮ 'ਚ ਕੈਸਰਾ ਸ਼ਾਮਿਲ ਨੇ, ਸਾਰੇ ਸੁਣਨ ਵਾਲਿਆਂ ਨੂੰ ਸਲਾਮ, ਪ੍ਰੋਗਰਾਮ ਖੂਬਸੂਰਤ, ਤੁਹਾਡਾ ਆਉਣਾ ਮੈਨੂੰ ਸਾਨੂੰ ਹਮੇਸ਼ਾ ਬੜਾ ਚੰਗਾ ਲੱਗਦਾ, ਜਿਹੜੀ ਪੰਜਾਬੀ ਤੁਸੀਂ ਬੋਲਦੇ ਜੇ ਤਾਂ ਸਾਨੂੰ ਬੜਾ ਮਜ਼ਾ ਆਉਂਦਾ ਉਹਨੂੰ ਸੁਣ ਕੇ, ਅਤੇ ਗਾਣੇ ਜਿਹੜੇ ਨੇ ਉਹ ਕਿਆ ਬਾਤ ਹੈ ਜਨਾਬ, ਬੜੀ ਮਿਹਰਬਾਨੀ ਜਨਾਬ, ਇੰਨੀ ਤਾਰੀਫ ਕਰਨ ਦਾ ਬਹੁਤ ਸ਼ੁਕਰੀਆ। ਔਰ ਉਹਦੇ ਨਾਲ ਨਾਲ ਸਾਡੇ ਨਾਲ ਮੌਜੂਦ ਨੇ ਹੁਮੈਰਾ ਔਰ ਹੁਮਾ, ਦੋਨੋਂ ਭੈਣਾਂ ਨੇ ਗੁਲਬਰਗ ਤੋਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਨੇ, ਕਹਿੰਦੀਆਂ ਨੇ ਕਿ ਜੀ ਬੜੇ ਦਿਨਾਂ ਬਾਅਦ ਤੁਹਾਡੇ ਪ੍ਰੋਗਰਾਮ ਨੂੰ ਸੁਣਨ ਦਾ ਮੌਕਾ ਮਿਲਿਆ, ਅਤੇ ਉਰਦੂ ਦਾ ਪ੍ਰੋਗਰਾਮ ਤੁਹਾਡਾ ਬੜੀ
ਲੇਟ ਹੁੰਦਾ ਅਤੇ ਅਸੀਂ ਉਸ ਵੇਲੇ ਕੋਸ਼ਿਸ਼ ਤਾਂ ਕਰਦੇ ਹਾਂ ਜਾਗਣ ਦੀ, ਪਰ ਕਈ ਵਾਰੀ ਨੀਂਦ ਆ ਜਾਂਦੀ ਹੈ। ਬੜੀ ਮਿਹਰਬਾਨੀ ਹੁਮੈਰਾ ਅਤੇ ਉਮਾ ਪ੍ਰੋਗਰਾਮ ਸ਼ਾਮਿਲ ਹੋਣ ਦਾ ਬਹੁਤ ਸਾਰਾ ਸ਼ੁਕਰੀਆ। ਅਤੇ ਫੌਜ਼ੀਆ ਸਾਡੇ ਪ੍ਰੋਗਰਾਮ ਨੂੰ ਸੁਣ ਰਹੀਆਂ ਨੇ, ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਜ਼ਬਰਦਸਤ ਹੈ, ਜਿਹੜੇ ਤੁਸੀਂ ਡਾਇਲੋਗ ਚਲਾਉਂਦੇ ਜੇ ਉਹ ਬੜੇ ਚੰਗੇ ਲੱਗਦੇ ਨੇ, ਔਰ ਪੁਰਾਣੀਆਂ ਫਿਲਮਾਂ ਜਿਹੜੀਆਂ ਨਾ ਉਹਨਾਂ ਦੀਆਂ ਯਾਦਾਂ ਸਾਡੀਆਂ ਤਾਜ਼ਾ ਹੋ ਜਾਂਦੀਆਂ ਨੇ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਵਰਮਨ ਐਫ ਐਮ ਪਾਕਿਸਤਾਨ ਦਾ ਆਪਣਾ ਫੈਮਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਕੇ ਅਗਰ ਕੋਈ ਡਾਇਲੋਗ ਸੁਣਾਉਣਾ ਚਾਹੋ, ਕੋਈ ਗੀਤ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ ਜੇ। ਰੌਣਕ ਮੇਲਾ ਜਿਹੜਾ ਨਾ ਉਹ ਜ਼ਿੰਦਗੀ ਦਾ ਹਿੱਸਾ ਹੈ। ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਤਫਰੀਹ ਨੂੰ ਮਾਈਨਸ ਕਰ ਦੇਵਾਂਗੇ, ਤਫਰੀਹ ਨੂੰ ਕੱਢ ਦੇਵਾਂਗੇ, ਤਾਂ ਬਾਕੀ ਕੀ ਬਚੇਗਾ ਸੋਨਿਆ? ਬਾਕੀ ਤਾਂ ਕੁਝ ਵੀ ਨਹੀਂ ਬਚਣਾ। ਇਸ ਵਾਸਤੇ ਜ਼ਰੂਰੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੱਸੀ ਮਜ਼ਾਕ ਜਿਹੜੀ ਉਹ ਕਾਇਮ ਰੱਖੀ ਜਾਏ, ਔਰ ਉਹਦੇ ਨਾਲ ਨਾਲ ਇਹ ਆ ਕਿ ਹਰ ਵੇਲੇ ਅਗਰ ਅਸੀਂ ਸੜੇ ਰੂਸੇ ਰਵਾਂਗੇ, ਹਰ ਵੇਲੇ ਗੁੱਸੇ 'ਚ ਰਵਾਂਗੇ, ਤਾਂ ਯਕੀਨ ਕਰੋ ਕਿ ਸਾਡੇ ਮੱਥੇ ਦੇ ਉੱਤੇ ਵੀ ਨਾ ਲਹਿਣਾ ਬਣ ਜਾਣਗੀਆਂ ਤੇਵਰੀ ਚੜਾ ਚੜਾ ਕੇ। ਅਤੇ ਇਸ ਵਾਸਤੇ ਨਾ ਬੜੀ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਰਿਲੈਕਸ ਰੱਖੀਏ ਅਤੇ ਦੂਸਰਿਆਂ ਨੂੰ ਵੀ ਰਿਲੈਕਸ ਰੱਖਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਦੇ ਵਿੱਚ ਜਿਹੜੇ ਨੇ ਮਸਲੇ ਮਸਾਏ ਲਾਉਂਦੇ ਰਹਿੰਦੇ ਨੇ, ਕਦੀ ਬੰਦਾ ਗੁੱਸੇ 'ਚ ਹੁੰਦਾ, ਕਦੀ ਬੰਦਾ ਗੁੱਸੇ 'ਚ ਨਹੀਂ ਹੁੰਦਾ, ਕਦੀ ਖੁਸ਼ ਹੁੰਦਾ, ਕਦੀ ਉਦਾਸ ਹੁੰਦਾ, ਮਗਰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਸਾਡੀ ਵਜ੍ਹਾ ਤੋਂ ਦੂਸਰੇ ਲੋਕ ਜਿਹੜੇ ਨੇ ਹਮੇਸ਼ਾ ਖੁਸ਼ ਰਹਿਣ। ਜਿੱਦਾਂ ਆਪਾਂ ਤੁਹਾਡੇ ਵਾਸਤੇ ਪ੍ਰੋਗਰਾਮ ਪੇਸ਼ ਕਰਦੇ ਹਾਂ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਸੁਣਨ ਵਾਲੇ ਸਾਡੇ ਪ੍ਰੋਗਰਾਮ ਸੁਣ ਕੇ ਨਾ ਖੁਸ਼ ਖੁਸ਼ ਹੋ ਜਾਣ ਅਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਰਹਿਣ। ਅਤੇ ਇੱਕ ਫਰਮਾਇਸ਼ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ ਜਨਾਬ ਉਸਤਾਦ ਜੀਰਾ ਦੀ ਪਸੰਦ ਦੇ ਉੱਤੇ, ਅਸੀਂ ਤੁਹਾਨੂੰ ਐਵਰਗ੍ਰੀਨ ਸੌਂਗ ਸੁਣਾਉਣ ਲੱਗੇ ਹਾਂ ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲੋਟੇਸ਼ਨ ਤੋਂ। ਉਹ ਜ਼ਬਰਦਸਤ ਗਾਣਾ ਵਰਮਨ ਐਫ ਐਮ ਪਾਕਿਸਤਾਨ ਦੀ ਲਾਹੌਰ ਸਟੇਸ਼ਨ ਦੀ ਪੇਸ਼ ਕਸ਼ ਲਾਲ ਦੀਨ ਸ਼ਬਾਦੀ ਦੀ ਆਵਾਜ਼।

0: music. Q101. Electric. 101 FM Pakistan ਦਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਆ ਤੁਹਾਡੇ ਨਾਲ ਅਤੇ ਜਨਾਬ ਕੁਝ ਹੋਰ ਕਾਲਾਂ ਸਾਡੇ ਤੱਕ ਅਪੜੀਆਂ ਨੇ, ਉਹਨਾਂ ਦੇ ਵਿੱਚ ਸ਼ਾਮਿਲ ਨੇ ਕਸੂਰ ਤੋਂ ਮੁਬਸ਼ਰ ਅਹਿਮਦ, ਕਹਿੰਦੇ ਜੀ ਪ੍ਰੋਗਰਾਮ ਬੜਾ ਜ਼ਬਰਦਸਤ ਔਰ ਤੁਹਾਡੇ ਪ੍ਰੋਗਰਾਮ ਦਾ ਅਸੀਂ ਪੂਰਾ ਹਫ਼ਤਾ ਇੰਤਜ਼ਾਰ ਕਰਦੇ ਹਾਂ, ਪ੍ਰੋਗਰਾਮ ਹਫ਼ਤੇ 'ਚ 2-3 ਵਾਰੀ ਕਰਿਆ ਕਰੋ, ਬਿਲਕੁਲ ਠੀਕ ਹੋ ਗਿਆ ਜਨਾਬ। ਫਰੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਚਬੁਰਜੀ ਤੋਂ, ਕਹਿੰਦੇ ਨੇ ਕਹਿੰਦੀਆਂ ਨੇ ਮੈਂ ਬਿਮਾਰ ਹਾਂ। ਮੈਂ ਕਿਹਾ ਜੀ ਕੀ ਹੋਇਆ, ਕੀ ਗੋਸ਼ ਬਹੁਤਾ ਖਾ ਲਿਆ? ਕਹਿੰਦੇ ਜੀ ਮੇਰਾ ਗਲਾ ਖਰਾਬ ਹੋ ਗਿਆ। ਠੀਕ ਹੋ ਗਿਆ ਫਰੀ ਜੀ, ਸਾਡੀਆਂ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਨਾਲ ਨੇ ਕਿ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਅਤਾ ਕਰਨ, ਅਤੇ ਕਹਿੰਦੇ ਨੇ ਕਿ ਸ਼ਮਸੀ ਗਰੁੱਪ ਨੂੰ ਮੇਰੇ ਵੱਲੋਂ ਸਲਾਮ ਦੇ ਦਿਓ। ਤੁਹਾਡਾ ਸਲਾਮ ਅਸੀਂ ਦੇ ਦਿੱਤਾ ਫਰੀ ਜੀ, ਤੁਹਾਨੂੰ ਅਸੀਂ ਜੀਆਂ ਨੂੰ ਕਹਿੰਦੇ ਹਾਂ। ਇਹਦੇ ਨਾਲ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਇਸ ਵੇਲੇ ਸਰਮਤ ਇਕਬਾਲ, ਕਹਿੰਦੇ ਜੀ ਪ੍ਰੋਗਰਾਮ ਬੜਾ ਜ਼ਬਰਦਸਤ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਪਏ, ਸਾਨੂੰ ਕੋਈ ਡਾਇਲੋਗ ਵੀ ਸੁਣਾਓ ਪ੍ਰੋਗਰਾਮ ਦੇ ਸ਼ੁਰੂ 'ਚ। ਤੁਸੀਂ ਜਿਹੜਾ ਆਪਣਾ ਪ੍ਰੋਮੋ ਲਾਉਂਦੇ ਜਿੰਨਾ ਨੂਰੀ ਆ ਗਿਆ ਉਹਨੂੰ ਸੁਣ ਕੇ ਸਾਡਾ ਜਿਹੜਾ ਦਿਲ ਇੰਨਾ ਖੁਸ਼ ਹੋ ਜਾਂਦਾ ਔਰ ਅਸੀਂ ਬਿਲਕੁਲ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਾਂ ਕਿ ਜਨਾਬ ਕੋਈ ਪ੍ਰੋਗਰਾਮ ਸ਼ੁਰੂ ਹੋਣ ਲੱਗਿਆ, ਜਿਹਨੂੰ ਸੁਣ ਕੇ ਸਾਡੇ ਅੰਦਰ ਜੋਸ਼ ਵੀ ਪੈਦਾ ਹੋਏਗਾ ਅਤੇ ਜਜ਼ਬਾ ਵੀ ਪੈਦਾ ਹੋਏਗਾ। ਅਤੇ ਕੀ ਬਾਤ ਇਹਨਾਂ ਕਿ ਜਿਹੜੇ ਸ਼ਰੀਕ ਹੁੰਦੇ ਨੇ ਨਾ, ਸ਼ਰੀਕ ਹੀ ਹੁੰਦੇ ਨੇ, ਭਾਵੇਂ ਕੋਈ ਦੋਸਤ ਹੋਵੇ ਅਤੇ ਭਾਵੇਂ ਕੋਈ ਰਿਸ਼ਤੇਦਾਰ ਹੋਵੇ, ਉਹਨਾਂ ਕੋਲੋਂ ਤਰ੍ਹਾਂ ਬਚ ਕੇ ਰਹਿਣਾ ਚਾਹੀਦਾ। ਉਹ ਬਿਲਕੁਲ ਠੀਕ ਹੋ ਗਿਆ। ਅਤੇ ਜਨਾਬ ਪ੍ਰੋਗਰਾਮ ਦੇ ਜਿਸ ਇੱਕ ਡਾਇਲੋਗ ਸ਼ਾਮਿਲ ਕਰਨ ਲੱਗਿਆ, ਵੈਸੇ ਤਾਂ ਅੱਜ ਤੱਕ ਜਿਹੜੀ ਕਾਠੀ ਹੈ ਉਹ ਪਾਈ ਜਾਂਦੀ ਹੈ ਘੋੜੇ ਦੇ ਉੱਤੇ, ਅਤੇ ਇਸ ਵੇਲੇ ਵੇਖਦੇ ਹਾਂ ਕਿ ਰਾਈ ਜੀ ਦਾ ਕੀ ਮੂਡ ਹੈ ਅਤੇ ਸੁਲਤਾਨ ਰਾਏ ਕੀ ਪ੍ਰੋਗਰਾਮ ਦੇ ਵਿੱਚ ਕੀ ਪ੍ਰੋਗਰਾਮ ਬਣਾ ਕੇ ਬੈਠੇ ਨੇ, ਅਤੇ ਉਹਨਾਂ ਦਾ ਕੀ ਇਰਾਦਾ, ਕਿੱਥੇ ਜਾਣ ਦਾ ਅਤੇ ਕੀ ਕਰਨ ਦਾ, ਜ਼ਰਾ ਦੇਖਦੇ ਹਾਂ। ਆਓ ਮਿਲ ਕੇ ਸੁਣਦੇ ਹਾਂ ਸੋਹਣਾ ਜਿਹਾ ਖੂਬਸੂਰਤ ਜਿਹਾ ਡਾਇਲੋਗ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ।
1: ਮੇਰੇ ਬਾਦਸ਼ਾਹ ਮੇਰੀ ਪੁਜਾਰੋ ਤੇ ਕਾਠੀ ਪਾਵੇ, ਇੱਕ ਵਾਰੀ ਅਸਾਂ ਉਸ ਪੂਰੇ ਤੇ ਫੇਰ ਜਾਣੇ।
0: ਓਏ ਹੋਏ ਹੋਏ ਹੋਏ, ਮੇਰੀ ਪੁਜੈਰੋ ਤੇ ਕਾਠੀ ਪਾਵੇ। ਸੁਣਦੇ ਰਹੋ 101 FM ਪਾਕਿਸਤਾਨ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ 101 FM ਪਾਕਿਸਤਾਨ ਨੂੰ ਇੰਜੋਏ ਕਰਦੇ ਰਹੋ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜਨਾਬ ਇੱਕ ਹੋਰ ਖੂਬਸੂਰਤ ਜਿਹਾ ਗੀਤ ਪ੍ਰੋਗਰਾਮ ਦੇ ਪਹਿਲੇ ਹਾਫ ਦੇ ਵਿੱਚ, ਪਹਿਲੇ ਹਿੱਸੇ ਦੇ ਵਿੱਚ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਾਸਤੇ ਜ਼ਿਆਦਾ ਜ਼ਿਆਦਾ ਗਾਣੇ ਪੇਸ਼ ਕੀਤੇ ਜਾਣ ਔਰ ਐਵਰਗ੍ਰੀਨ ਸੌਂਗਸ ਵੀ ਤੇ ਪੇਸ਼ ਕੀਤੇ ਜਾਣ। ਹੁਣੇ ਜਿਹੜਾ ਤੁਸੀਂ ਗਾਣਾ ਸੁਣਿਆ ਸੀ ਰਮੁੱਖ ਨੂੰ ਇੱਧਰ ਮੋੜ, ਨਹੀਂ ਕੈਸਾ ਲੱਗਾ ਜਨਾਬ? ਬੜੇ ਅਰਸੇ ਬਾਅਦ ਗਾਣਾ ਸੁਣਨ ਨੂੰ ਮਿਲਿਆ ਹੋਏਗਾ। ਸੁਣਦੇ ਰਹੋ 101 FM ਪਾਕਿਸਤਾਨ, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ। ਅਤੇ ਜਨਾਬ ਅੱਜ ਦੇ ਪ੍ਰੋਗਰਾਮ ਦੇ ਜਿਹੜਾ ਟੋਪਿਕ ਹੈ, ਜਿਹੜਾ ਫੋਰਮੇਟਿਵ ਹੋਏਗਾ, ਜਿਹੜੇ ਦੋਸਤ ਸਾਡੇ ਯਾਰ ਦੋਸਤ ਜਿਹੜੇ ਨੇ ਸਾਡੇ ਸੱਜਣ ਬੇਲੀ, ਉਹ ਜੋ ਸਾਡੇ ਨਾਲ ਸ਼ਰੀਕਾ ਲਾ ਲੈਣ ਅਤੇ ਸਾਨੂੰ ਕੀ ਕਰਨਾ ਚਾਹੀਦਾ। ਅਤੇ ਕੁਝ ਲੋਕ ਚੋਰ, ਕੁਝ ਲੋਕ ਅੰਦਰੋਂ ਚੋਰ, ਕੁਝ ਲੋਕ ਦਿਲ ਦੇ ਚੋਰ, ਅਤੇ ਕੁਝ ਲੋਕ ਦੋਵੇਂ ਜਿੰਨੇ ਚੋਰ, ਕਹਿੰਦਾ ਮੈਂ ਤੇਰੇ ਦਿਲ ਦਾ ਚੋਰ, ਤੂੰ ਮੇਰੇ ਦਿਲ ਦਾ ਚੋਰ। 101 FM ਪਾਕਿਸਤਾਨ, ਆਵਾਜ਼ ਤੁਹਾਡੀ ਜਾਣੀ ਪਹਿਚਾਨੀ, ਅਤੇ ਅਸੀਂ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ ਜਨਾਬ ਇਹ ਖੂਬਸੂਰਤ ਜਿਹਾ ਗੀਤ ਫਰੋਮ ਦਾ ਮੂਵੀ ਹੀਰ ਰਾਂਝਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਦੇ ਜਨਾਬ ਕੋਈ ਸ਼ੱਕ ਸ਼ੁੱਕ ਦਿਲ ਦੁਲ ਜੇ ਹੋਵੇ ਤਾਂ ਉਸ ਸ਼ੱਕ ਨੂੰ ਕੱਢ ਲੈਣਾ ਚਾਹੀਦਾ। ਸ਼ੱਕ ਜਿਹੜਾ ਦਿਲ 'ਚ ਪਾਲਣਾ ਜਿਹੜਾ ਹੈ ਨਾ ਉਹ ਚੰਗਾ ਨਹੀਂ ਹੁੰਦਾ। ਇਸ ਵਾਸਤੇ ਅਗਰ ਕੋਈ ਸ਼ੱਕ ਹੋਵੇ ਕੋਈ ਸ਼ੁਭਾ ਹੋਵੇ ਤਾਂ ਉਹਨੂੰ ਕੱਢ ਲੈਣਾ ਚਾਹੀਦਾ। ਅਤੇ ਜਨਾਬ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਣੇ ਰਿਮਸ਼ਾ ਜੀ, ਇਹਨਾਂ ਨੇ ਕਿਹਾ ਜੀ ਕਿ ਮੇਰੀ ਤਬੀਅਤ ਕੁਝ ਡਾਊਨ, ਵੈਸੇ ਮੈਂ ਠੀਕ ਹਾਂ। ਕਿਆ ਬਾਤ ਜਨਾਬ, ਕੈਸੇ ਬਿਹਤਰੀਨ ਲੋਕ ਨੇ। ਇਹਨਾਂ ਦੀ ਤਬੀਅਤ ਵੀ ਡਾਊਨ ਹੁੰਦੀ ਹੈ ਅਤੇ ਇਹ ਵੈਸੇ ਠੀਕ ਵੀ ਹੁੰਦੇ ਨੇ। ਕਿਆ ਬਾਤ ਹੈ ਜਨਾਬ, ਬੜੀ ਮਿਹਰਬਾਨੀ ਰਿਮਸ਼ਾ ਜੀ, ਪ੍ਰੋਗਰਾਮ ਨੂੰ ਸੁਣਨ ਦਾ ਬਹੁਤ ਸ਼ੁਕਰੀਆ, ਪ੍ਰੋਗਰਾਮ ਨੂੰ ਪਸੰਦ ਕਰਨ ਦਾ ਬਹੁਤ ਸ਼ੁਕਰੀਆ। ਔਰ ਯਕੀਨਨ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਲਾਈਵ ਕਾਲਿੰਗ ਸੈਸ਼ਨ 'ਚ ਜ਼ਰੂਰ ਸ਼ਾਮਿਲ ਹੋਵੋਗੇ ਅਤੇ ਫਿਰ ਤੁਹਾਡੀਆਂ ਅਤੇ ਸਾਡੀਆਂ ਬੜਕਾਂ ਅਤੇ ਡਾਇਲੋਗ ਮਿਲ ਕੇ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਦੇਣਗੇ।
2: FM 101, a bale bale o shower shower.
3: There's music, and then there's magic. One above FM 101.
1: ਲੋ ਜਨਾਬ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਇੱਕ ਹੋਰ ਔਫ ਏਅਰ ਕਾਲ, ਸਾਡੀ ਬਹੁਤ ਹੀ ਅੱਛੀ ਔਰ ਸਾਡੇ ਨਾਲ 101 FM ਪਾਕਿਸਤਾਨ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਸਾਡੀ ਕਾਲਰ ਅਨੀਲਾ ਜੀ। ਅਨੀਲਾ ਜੀ ਦੀ ਕਾਲ ਆਈ। ਅਨੀਲਾ ਜੀ, ਬੜੀ ਮਿਹਰਬਾਨੀ, ਪ੍ਰੋਗਰਾਮ ਨੂੰ ਪਸੰਦ ਕਰਨ ਦਾ ਬਹੁਤ ਸ਼ੁਕਰੀਆ। ਕਹਿੰਦੇ ਜੀ ਬੜੀ ਸੋਹਣੀ ਗੁਫ਼ਤਗੂ ਹੋ ਰਹੀ ਹੈ, ਬੜੀ ਸੋਹਣੀ ਰੌਣਕ ਲਾਈ ਹੈ ਇਹ, ਅਤੇ ਨਾਲ ਹੀ ਇਹਨਾਂ ਨੇ ਸਾਨੂੰ ਦੱਸਿਆ ਕਿ ਜਨਾਬ ਅੱਜ ਇਹਨਾਂ ਦੀ ਸਾਲਗਿਰਾ ਵੀ ਹੈ। ਅਤੇ ਅਨੀਲਾ ਜੀ, ਤੁਹਾਡੇ ਵਾਸਤੇ 101 FM ਦੀ ਪੂਰੀ ਟੀਮ ਵੱਲੋਂ ਬਹੁਤ ਸਾਰੀ ਮੁਬਾਰਕਬਾਦ, ਮੇਰੀ ਮੇਰੀ ਹੈਪੀ

0: ਲਓ ਜਨਾਬ 101 FM ਦੀ ਪੂਰੀ ਟੀਮ ਵੱਲੋਂ ਤੁਹਾਨੂੰ ਢੇਰ ਸਾਰੀ ਤੁਹਾਡੀ ਸਾਲਗਿਰਾ ਦੀ ਬਹੁਤ ਸਾਰੀ ਮੁਬਾਰਕਬਾਦ ਕਬੂਲ ਹੋਵੇ, ਔਰ ਜਿਹਨਾਂ ਲੋਕਾਂ ਦੀ ਅੱਜ ਬਰਥਡੇ ਹੈਗੀ ਉਹਨਾਂ ਸਾਰਿਆਂ ਨੂੰ, ਜਿਹਨਾਂ ਦੀ ਅੱਜ ਸਾਲਗਿਰਾ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਢੇਰ ਸਾਰੀ ਸਾਲਗਿਰਾ ਦੀ ਮੁਬਾਰਕਬਾਦ ਕਬੂਲ ਹੋਵੇ। ਅਤੇ ਕਿਉਂ ਨਾ ਇਸੇ ਚੱਕਰ ਦੇ ਵਿੱਚ, ਇਸੇ ਗੱਲ ਦੇ ਵਿੱਚ ਅਸੀਂ ਸੈਲੀਬ੍ਰੇਟ ਕਰਦੇ ਹੋਏ ਹਾਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜਨਾਬ ਇੱਕ ਖੂਬਸੂਰਤ ਜਿਹਾ ਗੀਤ ਵੀ। ਅਤੇ ਇਸ ਤੋਂ ਪਹਿਲੇ ਕਿ ਅਸੀਂ ਗੀਤ ਵੱਲ ਵਧੀਏ, ਕਿਉਂ ਨਾ ਅਸੀਂ ਇੱਕ ਹੱਸਦਾ ਮੁਸਕਰਾਉਂਦਾ ਹੋਇਆ ਕਲਿੱਪ ਵੀ ਪ੍ਰੋਗਰਾਮ ਸ਼ਾਮਿਲ ਕਰੀਏ। ਅਤੇ ਤੁਸੀਂ ਸਾਨੂੰ ਦੱਸਣਾ ਕਿ ਇਹ ਕਿਹਦੀ ਆਵਾਜ਼ ਹੈ, ਮੇਨ ਜਿਹੜੀ ਮੇਨ ਆਵਾਜ਼ ਹੈ ਉਹ ਕਿਸ ਐਕਟਰ ਦੀ ਹੈ। ਸੁਣਦੇ ਰਹੋ 101 FM ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ, ਅਤੇ ਤੁਸੀਂ ਸਾਨੂੰ ਦੱਸਣਾ ਕਿ ਕਿਹਦੀ ਆਵਾਜ਼ ਹੈ।
1: ਕੀ ਗੱਲ ਭਾਸ਼ੀ ਦਿਆ, ਕਿਸੇ ਨਾਲ ਲੜਿਆ ਤੇ ਨਹੀਂ?
2: ਕੀ ਤੂੰ ਮੈਂ ਠੂਏ ਦਾ ਪੁੱਤਰ ਸਮਝਿਆ? ਲੜਿਆ ਤੇ ਨਹੀਂ
1: ਤੇ ਫਿਰ ਹੋਇਆ ਕੀ?
2: ਹੋਣਾ ਕੀ, ਇੱਕ ਜਾਹਲ ਨਾ ਹੰਜਾਰ ਦਾ ਪੁੱਤਰ ਆ ਕੇ ਤੇ ਐਵੇਂ ਮੇਰੇ ਨਾਲ ਡਲਾ ਬੈਠਾ, ਕਹਿੰਦਾ ਤੂੰ ਜਹਾਜ਼ ਨਹੀਂ ਚਲਾ ਸਕਦਾ। ਤੇ ਤੈਨੂੰ ਤੇ ਚੰਗਾ ਭਲਾ ਪਤਾ ਸੀ ਫੈਕਟਰੀਆਂ ਚਲਾਈਆਂ, ਕਾਰਖਾਨੇ ਚਲਾਏ, ਇਹ ਦੁਕਾਨ ਚਲਾਈ, ਅਸੀਂ ਜਹਾਜ਼ ਨਹੀਂ ਚਲਾ ਸਕਦੇ।
1: ਚਲਾ ਤੇ ਸਕਦੇ, ਉਹ ਤੇ ਬੜਾ ਪਾਗਲ ਦਾ ਪੁੱਤਰ ਸੀ, ਉਹਨੂੰ ਨਹੀਂ ਸੀ ਪਤਾ ਤੂੰ ਤੇ ਜੰਮੇ ਹੀ ਹਵਾਈ ਜਹਾਜ਼ਾਂ ਚ।
2: ਰੱਬ ਤੇਰਾ ਭਲਾ ਕਰੇ, ਤੈਨੂੰ ਚੰਗਾ ਭਲਾ ਪਤਾ ਸੀ ਬੇਬੇ ਜਹਾਜ਼ਾਂ ਦੀ ਰੋਟੀ ਵਰਤਾਉਂਦੀ ਹੁੰਦੀ ਸੀ। ਲੈ ਮੇਰੀ ਕਿਸੇ ਗੱਲ ਤੋਂ ਯਕੀਨ ਨਹੀਂ ਕੀਤਾ, ਉਹ ਹਾਲੇ ਮੈਂ ਉਹਨੂੰ ਸ਼ੇਰ ਵਾਲੀ ਗੱਲ ਸੁਣਾਉਣੀ ਸੀ।
1: ਹਾਂ ਹਾਏ ਪਾਸ਼ੀ ਦਿਆ, ਉਹ ਲੜਾਈ ਵੀ ਬੜੀ ਜ਼ਬਰਦਸਤ ਸੀ, ਜਦੋਂ ਤੂੰ ਸ਼ੇਰ ਦੇ ਮੂੰਹ ਚ ਹੱਥ ਪਾ ਕੇ ਉਹਦਾ ਮੂੰਹ ਪਾੜ ਦਿੱਤਾ ਸੀ।
2: ਕੀ ਯਾਦਾਂ ਦਵਾ ਰਹੀ ਹੈ, ਰੱਬ ਤੈਨੂੰ ਖੁਸ਼ ਕਰੇ ਰਾਣੋ। ਵੀ ਚੌਧਰੀ ਦੀ ਧੀ ਹੋ ਕੇ ਵੀ ਇਸ ਗਰੀਬ ਮਸਕੀਨ ਦੀ ਹਰ ਗੱਲ ਦੀ ਯਕੀਨ ਕਰ ਲੈਂਦੀ। ਲੈ ਜੇ ਅਸੀਂ ਖੁਸ਼ੀ ਕਰਨ ਦੋ ਦੁਆਣਾ ਖਾ ਲੈ। ਇਹ
1: ਭਾਸ਼ੀ ਦਿਆ ਕਮਾਲ ਹੈ, ਬਸ ਇੱਕ ਦੁਆਣਾ, ਮੇਰੇ ਨਾਲ ਦੀਆਂ ਕੀ ਕਹਿਣਗੀਆਂ, ਤੇਰੀ ਹੱਟੀ ਤੋਂ ਖਾਲੀ ਮੁੜੀਆਂ ਨਾ ਤੇ ਮੇਰੀ ਬੜੀ ਬੇਇੱਜ਼ਤੀ ਪਾਈ ਆ।
2: ਤੂੰ ਇੱਥੇ ਬੇਇੱਜ਼ਤ ਨਾ ਹੋ, ਅਸੀਂ ਭਾਵੇਂ ਘਰ ਜਾ ਕੇ ਬੇਬੇ ਦੱਥੋਂ ਬੇਇੱਜ਼ਤ ਹੋ ਜਾਈਏ, ਆਪ ਵੀ ਤੁਸੀਂ ਵੀ ਚੁੱਕ ਲਓ,
1: ਚਲੋ ਨੀ
2: ਚੁੱਕ ਲਓ, ਬਾਲ ਸਮਝ ਕੇ ਚੁੱਕ ਲਓ, ਸ਼ਾਬਾਸ਼ ਚੁੱਕ ਲਓ,
1: ਚਲੋ ਚੱਲ ਤੂੰ ਚੁੱਕ ਲੈ।
0: ਤੂੰ ਮੇਰਾ ਗੱਲਾਂ ਚੁੱਕ ਲੈ, 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਤੁਹਾਨੂੰ ਪਤਾ ਚੱਲ ਗਿਆ ਹੋਏਗਾ ਕਿ ਜਨਾਬ ਕਿਸ ਜ਼ਬਰਦਸਤ ਲੈਜੈਂਡ ਐਕਟਰ ਦੀ ਆਵਾਜ਼ ਸੀ, ਅਤੇ ਨਾਲ ਉਹਦੇ ਸ਼ਹੀਦਾਂ ਗਪੌੜੀਆ, ਜਿਹੜੇ ਗਪੌੜੀ ਹੁੰਦੇ ਨੇ ਵੈਸੇ ਉਹ ਵੀ ਕਮਾਲ ਹੀ ਲੋਕ ਹੁੰਦੇ ਨੇ, ਜਿਹੜੋ ਕਿ ਬਹੁਤ ਜ਼ਬਰਦਸਤ ਕਿਸਮ ਦੇ ਗਪੌੜੀ ਹੁੰਦੇ ਨੇ, ਉਹ ਇੱਕ ਤੋਂ ਇੱਕ ਵੱਡਾ ਗਪੌੜ ਛੱਡਦੇ ਨੇ, ਬੰਦਾ ਪਰੇਸ਼ਾਨ ਹੈਰਾਨ ਪਰੇਸ਼ਾਨ ਹੋ ਜਾਂਦਾ ਕਿ ਉਹ ਸ਼ਹੀਦਾਂ ਭਾਈ ਇਸ ਤਰ੍ਹਾਂ ਹੀ ਹੈ ਨਾ ਸ਼ਹਜ਼ਾਦ ਭਾਈ। ਠੀਕ ਹੋ ਗਿਆ ਜਨਾਬ, 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਪ੍ਰੋਗਰਾਮ ਸ਼ਾਮਿਲ ਕਰੇਗੀ ਬੜਾ ਸੋਹਣਾ ਜਿਹਾ ਗਾਣਾ ਮੈਡਮ ਵਲਗਦਰ ਨੂਰ ਜਾਂ ਦੀ ਆਵਾਜ਼ ਦੇ ਵਿੱਚ, ਗਾਣਾ ਥੋੜ੍ਹਾ ਜਿਹਾ ਸਲੋ ਮਗਰ ਸੁਪਰ ਹਿੱਟ ਸੌਂਗ, ਸਿਰਫ 101 FM ਪਾਕਿਸਤਾਨ ਦੇ ਲੋਟੇਸ਼ਨ ਤੋਂ। ਅਤੇ ਇਸ ਤੋਂ ਬਾਅਦ ਖਬਰਾਂ, ਅਤੇ ਖਬਰਾਂ ਤੋਂ ਬਾਅਦ ਤੁਹਾਡੀਆਂ ਲਾਈਵ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਮੈਂ ਬਟਨ ਦਬਾਂ ਅਤੇ ਗਾਣਿਆਂ ਦਾ ਢੇਰ ਲਾ ਦਵਾਂ ਏ।

0: Yani de थोड़ा जोश भी आ रहा है और मैंने भी रोक लो अब रोक सकते जी पिंड वाले हो तो मैं डायलॉग मारा और मैं डी मारा तो पूछा लिया था
1: सुनते रहो मरमरे पे पाकिस्तान एंजॉय करते रहो सिर्फ मरमरे पे पाकिस्तान लौटेशन तो जबरदस्त प्रोग्राम है जिधर नए गए जैसे सज्जन बेली लोगों ने जिन्ना ने साडे प्रोग्राम नु पसंद कीता है फिजू राजपूत ने प्रोग्राम नु लाइक कीता है जुगनू जूनियर शहजादा जुगनू जूनियर शहजादा जुगनू जूनियर कितने गए ने बड़ी गल तेरे को कॉल शॉल साडे तक नहीं पहुंच गुली यासिन ने साडे प्रोग्राम नु पसंद कीता उस्मान अली ने एम एजाद अली ने मोहम्मद तारक ने रोजी रिजवाना जी ने बड़ी मेहरबानी रोजी रिजवाना जी प्रोग्राम नु पसंद करन दा शुक्रिया अब्दुल रहमान ने साडे प्रोग्राम नु लाइक कीता कुछ तुहाडे पैगाम ने इन्ना पैगामां नु प्रोग्राम च शामिल ना कीता ते मेरे जिन्ने भी सुनने वाले ने आवेशी हो जाएंगे फिजूर राजपूत ने कहा अस्सलाम वालेकुम बड़ी मेहरबानी जी वालेकुम अस्सलाम मैनू लगता कि पहली हरी है जी ओना अखियां तक पहली हरी तुहाडा पैगाम लगता मैनू आया मेरे पैगाम दे च उस्मान अली कहिंदे सलाम आरजे वसीम साहब क्या बात है जनाब बड़ी मेहरबानी की हाल है ठीक ठाक जे आओ जी बिल्कुल ठीक ठाक है कहते जी उस्मान ने कहा जी के फ्रॉम फैसलाबाद वड्डी ईद मुबारक ते गोश्त नाल भरिया फ्रिज मुबारक उस्मान अली यकीन करो मेरे फ्रिज के बीच कोई ऐसा चक्कर कोई नहीं है अगर तुहाडा फ्रिज का भरिया आ गोश्त भरिया फ्रिज ना फौरी तौर पर पार्सल करा दो फ्रिज भी तो गोश्त भी मैं बड़े प्यार दे नाल बड़े बड़ी बड़ी मुहब्बत दे नाल अपने घर के तुहाडे फ्रिज नूं रख लवांगा तो गोश्त पका पका के खांदा रहांगा शेर खां फिल्म का डायलॉग मैनूं याद आ गया वो शेर खां जदों जा रहा हुंदा ना जेल दे विच्चों अपने आप नूं लैके जा रहा मतलब वो कहिंदा जेलर नूं कहिंदा कि मैनूं थोड़ी देर वास्ते कढ दे जेल चों मैं निपटान नपटू के आना मेरे अच्छे बिहेवियर की वजह तो मेरे अच्छे रवैये की वजह तो मेरी अच्छी कारकरदगी की वजह तो वह कहिंदा कि ठीक है हबीब हुंदा है हबीब अदाकार हबीब जेलर हुंदा मेरा ख्याल तो उस तो बाद ना उहनूं जांदा कहिंदा ते लोकी तो मैनूं पछाण लैणगे कि तू शेर खां आ रिहा कहिंदा फिकर ना कर शेर खां हबीब का डायलॉग है फिकर ना कर शेर खां मैं तेरा नाम बदल देंगा मतलब वो शक्ल नहीं बदल सकता ना बदल देंगा तो ओके जी उस बारे लिए मैं तुहाडे फ्रिज का ना बदल देंगा मुजम्मल नजीर अस्सलाम वालेकुम वसीम अहमद तुम किसी मुखलिस की बात करते हो लोग जनादे भी सवाब की खातर पढ़ते हैं बड़ी मेहरबानी जनाब मुजम्मल खान ने सानू कलिया और कहते जी के बीबी पाक दामन लौर तो तुहाडी आवाज़ बहुत मिठी है सर जी आ मिठी मिठी आवाज़ मेरे भरा दी मेरे भरा दे कन्ना तक मिठी मिठी आवाज़ मेरी पहुँचती पई है यकीन करो मेरे मुँह दे विच बिल्कुल इंज लगता जी मैं बर्फियाँ खाना पे मैं चमचमा खाँदा पे मैं मेसू खाना पे मेसू खाँदा मैनू बड़ा शौक है मेरे दिल करता मैं मेसू मैनू नरम नरम गरम गरम मेसू लून वाला विच लून भी पियांदा थोड़ा थोड़ा मेसू मैनू लभे तो मैं उस मेसू नूं आराम नाल खाँदा ना चाह दा कोप दे विच उंगल पा के चाह पीवा तो बड़ा मज़ा आवे तो बड़ी मेहरबानी जनाब बीबी पाक दामना तो मेरे प्राण ने मैंने कॉल की थी तो मेरी आवाज़ बड़ी मिठी लगती भी ये चाह का कप घल मैं उस मिठी बर्फी डुबो के ना मिठे बिस्कुट डुबो के और मैं खावा वो आप बड़े मजेदार बिस्कुट लगते ने और चाह के बिस्कुट डुबो केक रस डुबो के मैं खाना फिर ना मैंने कोई दसिया नहीं सी एम एजाद अली शरपुर शरीफ तो एम एजाद अली की हाल चाल है वधिया मेरे भरा दा ठीक ठाक है गुलियाज सिंह नाद ने सर सलाम कर लिया एम एजाद अली सलाम वालेकुम कैसे हैं आप बिल्कुल ठीक है भाई एम एजाद अली बड़ी मेहरबानी आकाश अली सन ऑफ सहर नकवी FM 89.4 बड़ी मेहरबानी जनाब आकाश अली क्या खूबसूरत नाम है तुहाडा आकाश पे चंदा चमके रे अरे हाय हाय रे आकाश पे चंदा चमक रहा है उसको नीचे बुलाओ सन ऑफ सहर नकवी ओके जी कहते नहीं ये सॉन्ग प्ले हवा हवा खुशबू लुटा दे हवा हवा ए हवा खुशबू लुटा दे कहां खुली है खुली जुल्फ बता दे अब उसका पता दे म्यों म्यों ओके जनाब सुनिया तुसी अपनी पसंद दा गाना सुनते रहो हमारा एफएम पाकिस्तान अपने मेजबान वसीम अहमद दे नाल ते जनाब असी तुहानू अपने प्रोग्राम दे विच कहने आ वेलकम आकाश अली बहुत शुक्रिया मोहम्मद तारिक अस्सलाम वालेकुम पाकिस्तान वालेकुम सलाम अब्दुल रहमान थैंक यू बड़ी मेहरबानी जुगनू जूनियर लिखिया जनाब तबीता कैसिया तबीता ने सेहत ने तबीता ने उम्मीद के अलहमदुल्ला ਬਿਲਕੁਲ ਠੀਕ ਹੋਵੋਗੇ ਅਤੇ ਸਭ ਨਿਜ਼ਾਮ ਵਧੀਆ ਚੱਲ ਰਿਹਾ ਚੱਲਦਾ ਹੋਏਗਾ। ਬਿਲਕੁਲ ਠੀਕ ਹੈ ਜਨਾਬ, ਸਾਰਾ ਨਿਜ਼ਾਮ ਵਧੀਆ ਚੱਲਦਾ ਮੇਰਾ ਭਰਾ। ਜੁਗਨੀ ਜੁਗਨੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਨਾ ਮੈਨੂੰ ਚੱਕਰ ਦੇਣ ਦੀ ਕੋਸ਼ਿਸ਼ ਨਾ ਕਰਿਆ ਕਰ, ਮੈਂ ਆਪ ਸਾਰੇ ਸ਼ਹਿਰ ਨੂੰ ਚੱਕਰ ਦੇ ਗਿਆ, ਤੂੰ ਮੈਨੂੰ ਚੱਕਰ ਦੇਣ ਦੀ ਕੋਸ਼ਿਸ਼ ਕਰਦਾ ਕਿ ਮੈਂ ਉਲਟੀਆਂ ਉਸਦੀਆਂ ਗੱਲਾਂ ਜਿਹੜੀਆਂ ਮੈਂ ਪੁੱਛਾਂ ਤੇਰੇ ਕੋਲੋਂ। ਤੇਰੇ ਕਹਿੰਦੇ ਨਾਲ ਅੱਛਾ ਹੁਣ ਜਿਹੜੀ ਗੱਲ ਕੀਤੀ ਨਾ ਜਿਹੜੀ ਆਖਰੀ ਗੱਲ ਆ ਤੇਰੀ, ਉਹ ਗੱਲ ਬੜੀ ਵਧੀਆ ਹੈਗੀ ਆ, ਮੈਂ ਉਹਨੂੰ ਪੜ੍ਹ ਦਿੰਦਾ ਹੈਗਾ ਵਾ। ਕਹਿੰਦਾ ਤੇ ਦੁਆ ਕਿ ਹੱਸਦੇ ਰਹੋ ਅਤੇ ਹਸਾਉਂਦੇ ਰਹੋ, ਦੁੱਖਾਂ ਤਕਲੀਫਾਂ ਅਤੇ ਪਰੇਸ਼ਾਨੀਆਂ ਨੂੰ ਸ਼ਰੀਕਾਂ ਵਾਂਗੂ ਸੁਣਾਉਂਦੇ ਰਹੋ। ਆਹ ਤੇਰੀ ਖੈਰ ਹੋਵੇ, ਔਰ ਤੂੰ ਫਿਰ ਸ਼ਰੀਕਾਂ ਦੇ ਨਾਲ ਸ਼ਰੀਕਾਂ ਲਾ ਕੇ ਬਹਿ ਗਏ, ਆਹ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਬਟ ਠੀਕ ਆ, ਵਧੀਆ ਵਧੀਆ ਜੁਗਨੀ ਜੂਨੀਅਰ, ਬੜੀ ਮਿਹਰਬਾਨੀ ਪ੍ਰੋਗਰਾਮ ਜੀ, ਤੁਹਾਡੀ ਗੱਲ ਕਹਿੰਦਾ ਬਹੁਤ ਸ਼ੁਕਰੀਆ ਹੈਗਾ। ਆਪਾਂ ਤੁਹਾਡੇ ਨਾਲ ਮੌਜੂਦ ਹੈਗੇ ਆ, ਕਰਦੇ ਰਹੋ ਕਾਲਾਂ ਅਤੇ ਮੈਸੇਜ ਵੀ ਕਰਦੇ ਰਹੋ। ਮੈਸੇਜ ਕਹਿੰਦਾ ਤਰੀਕਾ ਬੜਾ ਆਸਾਨ ਜਿਹਾ ਹੈਗਾ, www.facebook.com/fm101lahore ਤੇ ਆ ਕੇ ਆਪਣੇ ਕਮੈਂਟ ਕਰ ਲਓ। ਐਮਜਾਦ ਅਲੀ ਵੈਲਕਮ ਵੈਲਕਮ, ਖੁਸ਼ ਆਮਦੀਦ, ਬੜੀ ਮਿਹਰਬਾਨੀ ਜਨਾਬ ਫਿਜ਼ੂਰ ਰਾਜਪੂਤ। ਆਪਨੇ ਪੋਇਟਰੀ ਸ਼ੋਅ ਕੀ ਟਾਈਮਿੰਗ ਚੇਂਜ ਕਰਵਾ ਲੇ, ਆਪ ਪੋਇਟਰੀ ਸ਼ੋਅ ਕੀ ਟਾਈਮਿੰਗ ਚੇਂਜ ਕਰਵਾ ਲੇ ਪਲੀਜ਼, ਜਬਕਿ ਵੋ ਟਾਈਮਿੰਗ 2 ਵਜੇ ਕੀ ਹੋਈ ਹੈ, ਤਬ ਕੇ ਵੋ ਸ਼ੋਅ ਸੁਨਾ ਹੀ ਨਹੀਂ ਜਾਤਾ। ਫਿਜ਼ੂ ਰਾਜਪੂਤ, ਫਿਜ਼ੂ ਰਾਜਪੂਤ, ਮੁਝੇ ਆਪਕਾ ਮੈਸੇਜ ਮਿਲ ਗਿਆ, ਲਗਤਾ ਹੈ ਕਿ ਆਪਕੋ ਏਕ ਬਾਰਾਂ ਇੱਕ ਵਜੇ ਨੀਂਦ ਆ ਜਾਤੀ ਹੈ ਔਰ ਆਪ ਸੋ ਜਾਤੇ ਹੋ। ਥੋੜ੍ਹੇ ਏਕ ਹਫ਼ਤੇ ਮੇਂ ਇੱਕ ਦਿਨ ਉੱਠ ਜਾਇਆ ਕਰੋ, ਟਾਈਮ ਤੋ ਜਬ ਚੇਂਜ ਹੋਗਾ ਤਬ ਹੋਗਾ, ਮਗਰ ਆਪ ਪ੍ਰੋਗਰਾਮ ਕੋ ਮਿਸ ਨਾ ਕਰੋ। ਥੈਂਕ ਯੂ ਵੈਰੀ ਮਚ।
2: ਓਕੇ ਜੀ, ਅਗਲਾ ਪ੍ਰੋਗਰਾਮ, ਅਗਲਾ ਮੈਸੇਜ ਅਬਦੁਲ ਰਹਿਮਾਨ ਰਹਿਮਾਨ ਦਾ, ਕਹਿੰਦੇ ਜੀ ਮੁਹੰਮਦ ਤਾਰਕ ਸਾਹਿਬ, ਅਸਲਾਮ ਵਾਲੇਕੁਮ, ਢੇਡਰ ਗੁਜੀਆ, ਵਾਲੇਕੁਮ ਸਲਾਮ। ਓਕੇ ਜਨਾਬ ਮੁਹੰਮਦ ਤਾਰਕ ਅਤੇ ਉਹਦੇ ਨਾਲ ਨਾਲ ਤੁਹਾਡੇ ਢੇਰ ਸਾਰੇ ਪੈਗਾਮ ਮੇਰੇ ਤੱਕ ਪਹੁੰਚਦੇ ਪਏ ਨੇ, ਸਾਰੇ ਭੈਣਾਂ ਭਰਾਵਾਂ ਸੱਜਣਾ ਬੇਲੀਆਂ ਨੂੰ 101 FM ਦੇ ਉੱਤੇ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਐਮਜਾਜ਼ ਅਲੀ, ਗੁਲ ਯਾਸਿਨ ਨਾਜ਼, ਮੁਹੰਮਦ ਤਾਰਕ ਅਤੇ ਹੋਰ ਢੇਰ ਸਾਰੇ ਪੈਗਾਮ ਨੇ ਉਹਨਾਂ ਸਾਰਿਆਂ ਲੋਕਾਂ ਦੇ। ਅਤੇ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਕਿ ਸਾਡੇ ਨਾਲ ਲੈਣ ਦੇ ਉੱਤੇ ਕੌਣ ਮੌਜੂਦ ਹੈ। ਟੈਲੀਫੋਨ ਨੰਬਰ ਹੈਗਾ ਜੀ 0420-111-0001 01। ਅਸਲਾਮ ਵਾਲੇਕੁਮ।
3: ਵਾਲੇਕੁਮ ਸਲਾਮ ਚੌਧਰੀ, ਕੀ ਹਾਲ ਜੀ?
0: ਆ ਖੁਸ਼ ਕੀਤੇ ਸ਼ਹਿਜ਼ਾਦਿਆ, ਮੋਹਨ ਸ਼ਹਿਜ਼ਾਦ ਪਰ
3: ਨੈੱਟ ਪਰ ਖਾਣਾ ਟਕਾਨ ਨਾ ਮਾਰਾ, ਮੇਰਾ ਆਜ਼ਮਾਨੀ ਠੀਕ ਖਰਾਬ ਹੋ ਗਿਆ ਕੁਛ ਖਾ ਖਾ ਕੇ।
1: ਮੋਹਨ ਸ਼ਹਿਜ਼ਾਦ ਕੀ ਹਾਲ ਹੈ, ਠੀਕ ਠਾਕ ਜੀ?
3: ਖੈਰ ਦੁਆਵਾਂ ਤੁਹਾਡੀਆਂ ਮਾਸ਼ਾਅੱਲਾ, ਰੌਣਕਾਂ ਲਾਈਆਂ ਜੇ, ਦਿਲ ਖੁਸ਼ ਹੋ ਰਿਹਾ ਮਾਸ਼ਾਅੱਲਾ।
1: ਸਿਰਫ ਪ੍ਰੋਗਰਾਮ ਹੀ ਸੁਣਦਾ ਪਿਆ ਕਿ ਖਾਧਾ ਪੀਤਾ ਵੀ ਹੈ ਨਾਲ ਕੁਝ?
3: ਖਾਧਾ ਜੀ, ਕੇਕ ਰਸ ਖਾਧੇ ਨੇ ਤੇ ਨਾਲ ਚਾਹਵਾਂ ਪੀਤੀਆਂ। ਕਿਆ ਬਾਤ ਹੈ,
1: ਕਿਆ ਬਾਤ! ਮੈਂ ਵੀ ਥੋੜੀ ਦੇਰ ਪਹਿਲੇ ਕੇਕ ਰਸ ਚਾਹ ਚ ਡੁਬੋ ਕੇ ਖਾਣ ਦੀ ਗੱਲ ਕਰਦਾ ਪਿਆ ਸਾਂ।
3: ਕਿਆ ਬਾਤ ਹੈ, ਆਜੋ ਫਿਰ,
1: ਆਜੋ ਫਿਰ। ਹੋਰ
3: ਬਸ ਠੀਕ ਹੈ। ਲਓ ਫਿਰ ਇੱਕ ਡਾਇਲੋਗ ਸੁਣਦਾ ਜੇ, ਕਿਉਂਕਿ ਈਦ ਦੇ ਦਿਨ ਲੰਘੇ ਨੇ ਤੇ ਉਹ ਕਿਸੇ ਦਾ ਕਹਿੰਦਾ ਮੈਂ ਅੱਜ ਲੱਤ ਲੈ ਜਾਣੀ। ਹਾਂਜੀ, ਓਏ ਨੂਰੀ, ਆਪਣੇ ਆਸੇ ਪਾਸੇ ਡਿੱਗੀਆਂ ਲੱਛਾਂ ਗਿਣ ਕੇ ਲੱਤ ਫੜ ਓਏ, ਜੱਟ ਨੇ ਅੱਜ ਲੱਤ ਲੈ ਜਾਣੀ, ਉਹ ਲੈ ਜਾਣੀ ਓਏ।
1: ਵਾਹ!
3: ਅੱਗੇ ਅਸੀਂ ਭੈਣ ਆਉਂਦੀ ਜੀ ਥੱਲੇ, ਫਿਰ ਉਹ ਕਹਿੰਦਾ ਅੱਗੇ ਕਹਿੰਦਾ ਉਹ ਦੁਸ਼ਮਣੇ ਭੈਣੇ, ਹੱਥ ਜੋੜ ਕੇ ਮੰਗਣ ਵੀ ਆਈ ਏ ਤੇ ਨੀ ਛੋਟੀ ਸ਼ੈ, ਦਸ ਦੀ ਸੌ ਹੱਥ ਚੁੱਕ ਕੇ ਤੂੰ ਜੱਟ ਦੀ ਜਾਨ ਵੀ ਮੰਗਦੀ ਤੇ ਦੇ ਦਿੰਦਾ, ਪਰ ਇੱਕ ਵਾਰੀ ਸਾਨੂੰ ਵੀਰ ਆਖ ਕੇ ਵੈਰ ਤੇ ਮੁਕਾ ਦੇ, ਵੀਰਾ ਹੁਣ ਮੇਰੇ ਕੋਲ ਕਦੀ ਨਰਾਜ਼ ਨਾ ਹੋਈ ਦਾਰੋ। ਹਾਂਜੀ,
1: ਵਾਹ ਕਿਆ ਬਾਤ ਹੈ, ਕਿਆ ਬਾਤ ਹੈ।
3: ਤੇ ਉਹ ਇੱਕ ਇੱਕ ਗੋਸ਼ਤ ਤੇ ਹੋਰ ਹੈਗਾ ਸੀ ਸੁਲਤਾਨ ਅਲੀ ਸਾਹਿਬ ਦਾ, ਤੇ ਉਹ ਵੀ ਮੈਂ ਬਣਾਇਆ ਸੀ ਈਦ ਦੇ ਦਿਨਾਂ ਚ। ਉਹ ਥੋੜ ਗੋਸ਼ਤ ਤੋਂ ਹੱਥ ਚੁੱਕ ਲੈ ਜਗੀਰਦਾਰਾ, ਉਹ ਜਿੰਨਾ ਭੈਣਾਂ ਦੇ ਭਰਾ ਚੁਣੇ ਹੋਣ ਉਹਨਾਂ ਨੂੰ ਗੋਸ਼ਤ ਕਰਨ ਦਾ ਕੋਈ ਨੀ ਦੱਸਦਾ।
1: ਕਿਆ ਬਾਤ ਹੈ, ਕਿਆ ਬਾਤ ਹੈ। ਓਕੇ ਜੀ, ਬੜੀ ਮਿਹਰਬਾਨੀ,
3: ਬੜੀ ਮਿਹਰਬਾਨੀ। ਅੱਲਾ ਹਾਫਿਜ਼ ਭੈਣ ਭਰਾਵਾਂ ਨੂੰ, ਸਲਾਮ ਅਲੈਕੁਮ, ਤੁਹਾਨੂੰ ਕੋ ਦੱਸਦਾ ਈਦ ਮੁਬਾਰਕ।
1: ਆ ਖੈਰ ਮੁਬਾਰਕ।
4: ਇੱਕ ਨੂੰ ਤੇਲ ਆਵੇ ਵਿੱਚ ਵੀ ਛੇਕ ਪਹਿਲੇ ਸੋਹਣਿਆ
1: ਲੋ ਜਨਾਬ ਟੈਲੀਫੋਨ ਨੰਬਰ 04-2111-0101 ਤੇ ਸੁਣਦੇ ਪਏ ਜੇ ਪ੍ਰੋਗਰਾਮ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਅਗਲੇ ਗੌਰ ਨਾਲ ਗੱਲ ਕਰੀਏ ਕਿੰਨੇ ਕਾਲ ਕੀਤੀ ਹੈ ਮੈਨੂੰ ਕਿਆ ਬਾਤ ਹੈ ਕਿਆ ਬਾਤ ਹੈ ਫਰੀ ਜੀ ਕੀ ਹਾਲ ਹੈ
5: ਸ਼ੁਕਰ ਅੱਲਾ ਤਾਲਾ ਸਭ ਤੋਂ ਪਹਿਲਾਂ ਨਾ ਨੀਲਾ ਜੀ ਨੂੰ ਨਾ ਬਹੁਤ ਸਾਰੀ ਮੁਬਾਰਕ
1: ਹਾਂਜੀ
5: ਸਾਲਗਿਰਾ ਦੀ
1: ਕੁਝ ਲੋਕੀ ਜਿਹੜੇ ਬੱਚੇ ਬਹੁਤਾ ਤੰਗ ਕਰਦੇ ਨੇ ਆਪਣੇ ਮਾਂ ਪਿਓ ਨੂੰ ਖਾਸ ਤੌਰ ਤੇ ਮਾਵਾਂ ਨੂੰ ਉਹ ਕਹਿੰਦੀ ਹੈ ਅੱਲਾ ਮੀਆਂ ਨੂੰ ਮੇਰੇ ਮਗਰੋਂ ਅੱਲਾ ਮੇਰੀ ਬੋਟੀਆਂ ਖਾ ਗਈਆਂ ਨੇ ਮੇਰੀਆਂ ਬੋਟੀਆਂ ਖਾ ਲਈਆਂ ਨੇ ਤੁਸੀਂ ਕਿਹਦੀਆਂ ਬੋਟੀਆਂ ਖਾਧੀਆਂ ਨੇ
5: ਪੂਰੀ
1: ਡੈਡ ਕਰ ਦਿਓ ਤਾਂ ਕਿ ਸਾਰਾ ਕੁਝ ਅੱਜ ਹੀ ਪਕਾ ਲਓ
5: ਸਹੀ ਕਰਾ ਨਾਲ ਆਇਆ ਬੇਟਾ ਮੇਰਾ ਆਇਆ ਸਹੀ ਕਰਾ ਰਹੇ ਆ ਇਨਸ਼ਾਅੱਲਾ ਸਹੀ ਹੋ ਗਈ
1: ਠੀਕ ਹੈ ਤੇ ਸਾਡੇ ਟੌਪਿਕ ਦੇ ਵੀ ਗੱਲ ਕਰੋ ਜਿਹੜੇ ਯਾਰ ਦੋਸਤ ਸੱਜਣ ਬੇਲੀ ਸ਼ਰੀਕ ਬਣ ਜਾਣ ਤੇ ਕੀ ਕਰੀਏ
5: ਮਤਲਬ
1: ਵੀ ਲੋਕ ਹੁੰਦੇ ਨੇ ਓਕੇ ਸ਼ਰੀ ਜੀ ਬੜੀ ਮਿਹਰਬਾਨੀ ਅੱਲਾ ਹਾਫਿਜ਼
5: ਸਭ ਚੰਗੀ ਰੋੜੀ ਵਾਲੇ ਨੂੰ ਬਾਕੀ ਸਭ ਸੁਣਨ ਵਾਲੇ ਨੂੰ ਬਹੁਤ ਸਾਰੀਆਂ ਦੁਆਵਾਂ ਅਨੀਲਾ ਜੀ ਵੀ ਆਣੀਆਂ ਕਾਲ ਤੇ ਸਨੀ ਮਾਪੀ ਵੀ ਆਏਗੀ
1: ਓਕੇ ਓਕੇ ਅੱਲਾ ਹਾਫਿਜ਼ 101 FM ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਇੱਕ ਛੋਟਾ ਜਿਹਾ ਕਮਰਸ਼ਲ
6: ਜਬ ਕਿਸੇ ਮੁਲਕ ਮੇ ਆਬਾਦੀ ਵਸਾਇਲ ਸੇ ਜ਼ਿਆਦਾ ਹੋ ਤੋ ਵਹਾਂ ਮੌਸ਼ਰਤੀ ਬਿਗਾੜ ਪੈਦਾ ਹੋਤਾ ਹੈ
7: ਪਾਕਿਸਤਾਨ ਕੋ ਵੀ ਆਬਾਦੀ ਮੇ ਇਜ਼ਾਫੇ ਕੀ ਵਜ੍ਹਾ ਸੇ ਮੁਸ਼ਕਿਲਾਤ ਕਾ ਸਾਹਮਣਾ ਹੈ
8: ਜਬਕਿ ਆਬਾਦੀ ਮੇ ਯੇ ਬੇਹੰਗਮ ਇਜ਼ਾਫਾ ਮਾਓ ਔਰ ਬੱਚੋਂ ਕੀ ਸਿਹਤ ਕੇ ਲੀਏ ਵੀ ਖਤਰਨਾਕ ਹੈ
7: ਯੇ ਵਕਤ ਹੈ ਕਿ ਹਮ ਸਭ ਆਪਣੀ ਜ਼ਿੰਮੇਦਾਰੀ ਨਿਭਾਏ ਔਰ ਖਾਨਦਾਨੀ ਮਨਸੂਬਾ ਬੰਦੀ ਸੇ ਆਨੇ ਵਾਲਾ ਕੱਲ ਰੋਸ਼ਨ ਬਣਾਏ
9: ਹਮਾਰਾ ਦੀਨ ਇਸਲਾਮ ਹਮੇ ਆਪਣੇ ਵਸਾਇਲ ਕੇ ਮੁਤਾਬਿਕ ਜ਼ਿੰਦਗੀ ਗੁਜ਼ਾਰਨੇ ਔਰ ਕੁੰਬੇ ਕੀ ਤਸ਼ਕੀਲ ਮੇ ਜ਼ਿੰਮੇਦਾਰਾਨਾ ਰਵੱਈਆ ਅਪਣਾਨੇ ਕੀ ਤਲਕੀਨ ਕਰਤਾ ਹੈ
7: ਕੁੰਬੇ ਕੀ ਤਸ਼ਕੀਲ ਮੇ ਬੱਚੋਂ ਕੀ ਜ਼ਿਆਦਾ ਤਾਦਾਦ ਕੋ ਨਹੀਂ ਬਲਕਿ ਬਾਹਮੀ ਮਸ਼ਾਵਰਤ ਸੇ ਮਾਂ ਔਰ ਬੱਚੋਂ ਕੀ ਸਿਹਤ ਕੋ ਤਰਜੀਹ ਦੇ
10: ਖਾਨਦਾਨੀ ਮਨਸੂਬਾ ਬੰਦੀ ਔਰ ਸਿਹਤ ਸੇ ਮੁਤਾਲਿਕ ਮੁਫਤ ਮਸ਼ਵਰੋਂ ਔਰ ਸਹੂਲਿਆਤ ਕੇ ਲੀਏ ਮਹਿਕਮਾ ਸਿਹਤ ਔਰ ਆਬਾਦੀ ਕੇ ਕਰੀਬੀ ਮਰਾਕਜ਼ ਪਰ ਤਸ਼ਰੀਫ ਲਾਏ ਯਾ ਹੈਲਪ ਲਾਈਨ 1033 ਪਰ ਕਾਲ ਕਰੇ ਮਤਵਾਜ਼ਨ ਖਾਨਦਾਨ ਖੁਸ਼ਹਾਲ ਪਾਕਿਸਤਾਨ ਮਹਿਕਮਾ ਸਿਹਤ ਔਰ ਆਬਾਦੀ ਹੁਕਮਤ ਪੰਜਾਬ
1: ਜਨਾਬ ਇੱਕ ਪੈਗਾਮ ਸੁਣ ਲਵੋ ਕਿ ਆਰ ਜੇ ਬ੍ਰੋਡਕਾਸਟਿੰਗ ਇੰਟਰਨਸ਼ਿਪ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਹੋ ਰਿਹਾ ਤੁਸੀਂ ਰੇਡੀਓ ਦੇ ਉੱਤੇ ਕਿਸ ਤਰ੍ਹਾਂ ਬੋਲ ਸਕਦੇ ਜੇ ਟੈਲੀਵਿਜ਼ਨ 'ਤੇ ਕਿਸ ਤਰ੍ਹਾਂ ਬੋਲ ਸਕਦੇ ਜੇ ਆਪਣੀ ਆਵਾਜ਼ ਦੇ ਉਤਾਰ ਚੜਾਓ ਨੂੰ ਕਿਵੇਂ ਇੰਪਰੂਵ ਕਰ ਸਕਦੇ ਜੇ ਕਿਵੇਂ ਤੁਸੀਂ ਆਪਣੀਆਂ ਗੱਲਾਂ ਦੂਸਰਿਆਂ ਤੱਕ ਬਿਹਤਰ ਤਰੀਕੇ ਨਾਲ ਪਹੁੰਚਾ ਸਕਦੇ ਜੇ ਇਹ ਸਾਰੀ ਟ੍ਰੇਨਿੰਗ ਤੁਹਾਨੂੰ ਦਿੱਤੀ ਜਾਏਗੀ ਔਰ ਇਹਦਾ ਜਿਹੜੀ ਏਜ ਗਰੁੱਪ ਹੈ ਉਹ ਹੈਗਾ ਜੀ 18 ਤੋਂ ਲੈ ਕੇ 28 ਸਾਲ ਦੇ ਲੋਕਾਂ ਵਾਸਤੇ ਇਹ ਜਿਹੜੀ ਇਹ ਟ੍ਰੇਨਿੰਗ ਜਿਹੜੀ ਇਹ ਸ਼ੁਰੂ ਕੀਤੀ ਜਾ ਰਹੀ 101 FM ਪਾਕਿਸਤਾਨ ਦੇ ਲੋਟੇਸ਼ਨ ਤੋਂ ਜਿਹੜੀ ਆਖਰੀ ਤਰੀਕ ਹੈ ਹੋਏਗੀ ਜੇ 16 June ਇਹਦੀ ਕੋਈ ਕੋਸਟ ਨਹੀਂ ਹੈਗੀ ਇਹਦੀ ਕੋਈ ਫੀਸ ਨਹੀਂ ਹੈਗੀ ਤੁਸੀਂ ਆਪਣੇ ਆਪ ਨੂੰ facebook.com/FM101 ਲਾਹੌਰ ਦੇ ਪੇਜ 'ਤੇ ਆ ਕੇ ਰਜਿਸਟਰ ਕਰਵਾਓ ਔਰ ਉਸ ਪੇਜ ਦੇ ਉੱਤੇ ਸਾਡੀ ਅਪਡੇਟਸ ਲਵੋ ਔਰ ਉਹਦੇ ਮੁਤਾਬਿਕ ਅਮਲ ਕਰੋ ਔਰ ਆਪਣੀ ਰਜਿਸਟਰੇਸ਼ਨ ਮੁਕੰਮਲ ਕਰਵਾਓ ਉਹਦੇ ਵਾਸਤੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸਾਂਗਾ ਕਿ RJ ਬ੍ਰੋਡਕਾਸਟਿੰਗ ਇੰਟਰਨਸ਼ਿਪ ਟ੍ਰੇਨਿੰਗ ਪ੍ਰੋਗਰਾਮ ਰੇਡੀਓ ਪਾਕਿਸਤਾਨ ਲਾਹੌਰ ਤੋਂ ਸ਼ੁਰੂ ਹੋ ਰਿਹਾ ਹੈ 101 FM ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ ਪ੍ਰੇਮ ਜਸੀ ਸ਼ਾਮਿਲ ਕਰਾਂਗੇ ਮੈਡਮ ਮਲਗਤ ਰੰਨਮ ਨੂਰ ਜਾਂ ਦੀ ਆਵਾਜ਼ ਦੇ ਵਿੱਚ ਇੱਕ ਹੋਰ ਬਹੁਤ ਹੀ ਖੂਬਸੂਰਤ ਬਹੁਤ ਹੀ ਆਲਾ ਬਹੁਤ ਹੀ ਖੂਬਸੂਰਤ ਕੰਪੋਜੀਸ਼ਨ ਇਹਦੀ ਲਿਰਿਕਸ ਇਹਦੀ ਮੌਸੀਕੀ ਇਹਦੇ ਗਾਣਾ ਸਾਰਾ ਜ਼ਬਰਦਸਤ ਸਭ ਕੁਛ ਵਧੀਆ ਸਿਰਫ ਔਰ ਸਿਰਫ ਤੁਹਾਡੇ ਵਾਸਤੇ 101 FM ਪਾਕਿਸਤਾਨ ਦੇ ਲੋਟੇਸ਼ਨ ਤੋਂ

0: ਲਓ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਿੰਨੇ ਆ ਅਤੇ ਵੇਲਾ ਦੱਸ ਦਈਏ 2:28 ਦੋ ਮਿੰਟਾਂ ਬਾਅਦ ਅਸੀਂ ਇੱਕ ਕਮਰਸ਼ੀਅਲ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਔਰ ਉਸ ਤੋਂ ਬਾਅਦ ਯਾਨੀ 15 ਮਿੰਟਾਂ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਏਗਾ ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਫਿਰ ਤੁਹਾਡੀਆਂ ਲਾਈਵ ਕਾਲ ਲਵਾਂਗੇ ਔਰ ਤੁਹਾਨੂੰ ਇੱਕ ਗੀਤ ਵੀ ਔਫਕੋਰਸ ਇੱਕ ਗੀਤ ਵੀ ਸੁਣਾਵਾਂਗੇ ਹੈਲੋ
1: ਹੈਲੋ
0: ਅਸਲਾਮ ਜੀ ਰਿਮਸ਼ਾ ਕਿਆ ਕੀ ਹਾਲ ਹੈ ਤੁਹਾਡਾ ਠੀਕ ਠਾਕ ਜੀ
1: ਅਲਹਮਦੁਲਿਲਾ ਮੈਂ ਠੀਕ ਹਾਂ ਬਸ ਇਹ ਹੈ ਕਿ ਕੱਲ ਜੋ ਹੈ ਥੋੜੀ ਜਿਹੀ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਉੱਪਰ ਜੋ ਹੈ ਨਾ ਹਮਾਰਾ ਉੱਪਰ ਇੱਕ ਕਮਰਾ ਬਣਾ ਹੋਇਆ ਉਸ ਕਮਰੇ ਮੇਂ ਨਾ ਧੂਪ ਬਹੁਤ ਜ਼ਿਆਦਾ ਆਤੀ ਹੈ ਉਸ ਕਮਰੇ ਮੇਂ ਸੇਕ ਹੋਤਾ ਹੈ ਤੋ ਜਿਸ ਕੀ ਵਜ੍ਹਾ ਸੇ ਸੇਕ ਲੱਗ ਗਿਆ ਥਾ ਤੋ ਵੈਸੇ ਅਭੀ ਮੈਂ ਠੀਕ ਹੂੰ ਕੱਲ ਬਹੁਤ ਜ਼ਿਆਦਾ ਖਰਾਬ ਹੋ ਗਈ
0: ਅੱਛਾ ਕੱਲ ਸੇਕ ਲੱਗ ਗਿਆ ਸੀ ਉਤਲੇ ਕਮਰੇ ਚ ਉਤਲਾ ਕਮਰਾ ਸਾਡਾ ਸਾਡਾ ਸਿਰ ਹੁੰਦਾ ਸਾਡਾ ਦਿਮਾਗ ਹੁੰਦਾ
1: ਬਿਲਕੁਲ ਉੱਤੇ ਸੇਕ ਸੀ ਨਾ ਤੋ ਸਾਰੀ ਜੋ ਹੈ ਨਾ ਧੂਪ ਨਾ ਬਿਲਕੁਲ ਪ੍ਰੋਪਰ ਅੰਦਰ ਆਤੀ ਹੈ
0: ਅੱਛਾ ਅੱਛਾ ਓਹੋ
1: ਤੋ ਉਹ ਅੰਦਰ ਗਰਮੈਸ਼ ਹੋ ਜਾਂਦੀ ਹੈ
0: ਮੈਨੂੰ ਇਹ ਦੱਸੋ ਤੁਸੀਂ ਉੱਤੇ ਕਮਰੇ ਚ ਕਰਦੇ ਕੀ ਪਿਆ ਸੀ ਇੰਨੀ ਗਰਮੀ ਚ ਬੈਠਣ ਦੀ ਕੀ ਲੋੜ ਸੀ
1: ਓਏ ਕਿਉਂਕਿ ਉੱਤੇ ਨਾ ਸਾਰਾ ਸਮਾਨ ਰੱਖਦੇ ਪਏ ਸੀ ਨਾ ਤੇ ਮੈਂ ਕਿਹਾ ਚਲੋ ਫਾਰਿਕ ਹੋ ਜਾਂਦੇ ਹਾਂ ਦਿਨ ਮੈਂ ਕਿਹਾ ਰਾਤ ਕੋ ਕਰਨਾ
0: ਅੱਛਾ ਅੱਛਾ ਮੈਂ ਥੋੜੇ ਜੇ ਕੰਮ ਕਰਵਾ ਦੀ ਪਈ ਸੀ ਇਸ ਵਾਸਤੇ ਮੈਨੂੰ ਸੇਕ ਲੱਗ ਗਈ ਹੈ ਠੀਕ ਹੈ ਨਾ
1: ਕਿ ਮਹਿਮਾਨ ਕਿਉਂਕਿ ਅੱਜ ਆਂਟੀ ਆਈ ਹੋਈ ਸੀ ਨਾ ਤੋ ਇਹਦੇ ਵਾਸਤੇ ਕੰਮ ਕਰ ਦਿੱਤੀ ਪਈ ਸੀ ਮੈਂ
0: ਠੀਕ ਹੋ ਗਿਆ ਠੀਕ ਹੋ ਗਿਆ ਤੇ ਦੱਸੋ ਸਾਡੇ ਟੌਪਿਕ ਦੇ ਉੱਤੇ ਕੁਝ
1: ਮੈਂ ਟੌਪਿਕ ਤੇ ਹੀ ਕਵਾਂਗੀ ਭਾਈ ਦੋਸਤ ਦੁਸ਼ਮਣ ਬਣਦੇ ਉਹ ਤਾਂ ਆਪਣੇ ਵੀ ਬਣ ਜਾਂਦੇ ਨੇ
0: ਅੱਛਾ
1: ਆਪਣਿਆਂ ਦਾ ਕੀ ਕਰੇ
0: ਕਿਉਂ ਕਿਉਂ ਬਣ ਜਾਂਦੇ ਨੇ
1: ਕਿਉਂ ਬਣ ਜਾਂਦੇ ਨੇ ਅੱਜ ਕੱਲ ਦੇ ਦੌਰ ਦੇ ਵਿੱਚ ਲਾਲ ਲੋਕੀ ਰੋਂਦੇ ਨੂੰ ਵੇਖ ਸਕਦੇ ਨੇ ਖਾਂਦੇ ਨੂੰ ਵੇਖ ਸਕਦੇ ਨਾ ਪਾਉਂਦੇ ਨੂੰ ਵੇਖ ਸਕਦੇ
0: ਅੱਛਾ ਅੱਛਾ ਅੱਛਾ ਅੱਛਾ ਮਤਲਬ ਜੈਲਸੀ ਆ ਜਾਂਦੀ ਹੈ ਸੜਾਪਾ ਆ
1: ਜਾਂਦਾ ਜੈਲਸੀ ਆ ਜਾਂਦੀ ਫਿਰ ਉਹਨਾਂ ਨੂੰ ਇੰਜ ਕਰਨਾ ਚਾਹੀਦਾ ਜਾਂ ਤਾਂ ਉਹਨਾਂ ਦੇ ਕੋਲੋਂ ਦੂਰ ਹੋ ਜਾਓ ਜਾਂ ਉਹਨਾਂ ਨੂੰ ਖਿੱਚ ਕੇ ਰੱਖਣਾ ਚਾਹੀਦਾ
0: ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਉਹਨਾਂ ਕੋਲੋਂ ਦੂਰ ਹੋ ਜਾਓ
1: ਦੂਰ ਹੋ ਜਾਓ ਬਿਲਕੁਲ ਐਸੇ ਹੀ ਹੈ
0: ਚਲੋ ਬਹੁਤ ਸ਼ੁਕਰੀਆ
1: ਅਗਰ ਦੂਰ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਖਿੱਚ ਕੇ ਰੱਖੋ ਜੋ ਕਿ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਨਾ ਕਿ ਅਗਰ ਕਿਸੇ ਕੋ ਤੰਗ ਕਰਨੇ ਦਾ ਨਤੀਜਾ ਕੀ ਹੁੰਦਾ ਹੈ ਫਿਰ
0: ਬਿਲਕੁਲ ਠੀਕ ਰਿਮਸ਼ਾ ਬਹੁਤ ਸ਼ੁਕਰੀਆ
1: ਔਰ ਅਨੀਲਾ ਆਪੀ ਕੋ ਮੇਰੀ ਤਰਫ ਸੇ ਹੈਪੀ ਬਰਥਡੇ ਟੂ ਯੂ ਔਰ ਮੈਂ ਕਹੂੰਗੀ ਅਨੀਲਾ ਵੀ ਮੈਨੇ ਦੋ ਕੇਕ ਨਹੀਂ ਖਿਲਾਏ ਨੇ ਕਿ ਨਿਸ਼ਾ ਨੇ ਨਹੀਂ ਖਿਲਾਇਆ ਤੁਸੀਂ ਮੈਂ ਤੁਹਾਨੂੰ ਕੀ ਖਿਲਾਉਂ ਔਰ ਮਾਰੀ ਆਪੀ ਕੋ ਵੀ ਮੇਰਾ ਬਹੁਤ ਬਹੁਤ ਸਲਾਮ ਔਰ ਸਭੀ ਸੁਣਨੇ ਵਾਲੀ ਸਮਾਤੋ ਕੋ ਮੇਰਾ ਸਲਾਮ ਅੱਜ ਵੀ ਤੁਸੀਂ ਕੰਮ ਚੁੱਕ ਕੇ ਰੱਖਣਾ
0: ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਅੱਲਾ
1: ਹਾਫਿਜ਼ ਓਕੇ ਜੀ ਅੱਲਾ ਹਾਫਿਜ਼
0: ਓਕੇ ਜੀ 1 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਇੱਕ ਕਮਰਸ਼ੀਅਲ ਪ੍ਰੋਗਰਾਮ 15 ਮਿੰਟਾਂ ਦਾ ਸਾਡੇ ਨਾਲ ਰਹਿਣਾ ਕਿਤੇ ਨਾ ਜਾਣਾ
2: ਸ਼ੁਕਰੀਆ ਆਪਨੇ FM 101 ਟਿਊਨ ਕੀਤਾ
3: ਅਸਲਾਮ ਅਲੈਕੁਮ ਸਾਮਿਨ ਪ੍ਰੋਗਰਾਮ ਮਨੇ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ ਸਾਮਿਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380 ਯਾਨੀ 0300441380 ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ 0341611770 ਯਾਨੀ 0341611790 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ ਤੇ ਉਹ ਸਮੇਂ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ 'ਚ ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ ਉਹਨਾਂ ਦੇ ਬਾਰੇ 'ਚ ਗੱਲਬਾਤ ਕਰਨੇ ਆ ਤੇ ਕੁਛ ਬਿਮਾਰੀਆਂ ਦੇ ਬਾਰੇ 'ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ ਅਸਲਾਮ ਅਲੈਕੁਮ ਡਾਕਟਰ ਸਾਹਿਬ
4: ਵਾਲੇਕੁਮ ਸਲਾਮ
3: ਡਾਕਟਰ ਸਾਹਿਬ ਅੱਜ ਕੱਲ੍ਹ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ ਹੈ ਇਹ ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ ਤੇ ਉਹਦੇ ਬਾਰੇ 'ਚ ਸਾਨੂੰ ਮੈਸੇਜ ਆਏ ਨੇ ਇੱਕ ਦੋ ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ
4: ਬਿਸਮਿਲ੍ਲਾ ਰਹਿਮਾਨ ਰਹੀਮ ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਹਾਂ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਵਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਇਹ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ ਹੈ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਲਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜ਼ ਖਾਰਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਮਿਹਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਤੇ ਕਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
3: ਜੀ ਸਾਮਿਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮਿਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨੂੰ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
4: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ, ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਲ ਨੇ ਮਤਲਬ ਪਾਲਕ ਸਾਗ ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
3: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
4: ਜੀ,
3: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
4: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ। ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੋਇਆ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ, ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ, ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ
3: ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
4: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
3: ਜੀ ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
4: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
3: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0-0-300-44-13-8-60। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸੈਂਡ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
4: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕਮ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30, ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
3: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾਂ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ 'ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
4: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾਂ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ 'ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਵੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਡ 30, ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ, ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ।
3: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ, ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
4: ਜੀ,
3: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
4: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ
3: ਜੀ ਸਾਮਣ ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ ਚ ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
4: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
3: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆਂ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
4: ਜੀ।
3: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
4: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਹੈ ਤੁਸੀਂ 2-2 ਕਤਰੇ 3 ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ ਇੱਕ ਮਹੀਨਾ ਇਸਤੇਮਾਲ ਕਰੋ, ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
3: ਜੀ ਸਾਮਿਨ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-1-3-8-6-0-0-300-44-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਾਮਿਨ, ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-1-3-8-6-0, ਯਾਨੀ 0300-44-1-3-8-6-0। ਸਾਮਿਨ, ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: ਸ਼ੁਕਰੀਆ, ਆਪਨੇ FM 101 ਟਿਊਨ ਕੀਤਾ।
5: ਯੂ ਆਰ ਲਿਸਨਿੰਗ ਟੂ FM 101, ਅਵੇਲੇਬਲ ਔਰ ਸ਼ਾਵਰ।
0: ਲੋ ਜਨਾਬ, ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਹਾਂ ਜੀ। ਉਹਨੂੰ ਕਹਿੰਦੇ ਹਾਂ ਅਤੇ ਪ੍ਰੋਗਰਾਮ ਨੂੰ ਉਸੇ ਹੀ ਲੈਵਲ 'ਤੇ ਲੈ ਕੇ ਚੱਲਾਂਗੇ ਜਿਸ ਲੈਵਲ 'ਤੇ ਪਹਿਲੇ ਚੱਲ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਕਿੰਨੇ ਕਿੰਨੇ ਲਾਈਕ ਕੀਤਾ ਹੈ, ਅਤੇ ਇਸ ਵੇਲੇ ਜਨਾਬ ਸਾਡੇ ਪ੍ਰੋਗਰਾਮ ਨੂੰ ਲਾਈਕ ਕਰਦੇ ਪਏ ਨੇ ਫਿਜ਼ੂ ਰਾਜਪੂਤ, ਮਰੀਨਾ ਬਿਲਾਲ, ਜੁਗਨੂ ਜੂਨੀਅਰ, ਗੁਲ ਯਾਸਿਨ, ਨਾਜ਼, ਮੂਸਾ ਵਾਲੀ ਦੇ ਲੋਕ, ਮੁਹੰਮਦ ਆਸ਼ਿਕ ਪਠਾਨ, ਲੁਬਨਾ ਮਹਿਮੂਦ ਸਾਹਿਬਾ, ਹਮਦੁੱਲਾ ਮਾਲਾ ਖੇਲ ਸਾਹਿਬ, ਉਸਮਾਨ ਅਲੀ ਸਾਹਿਬ, ਐਮਜਾਜ਼ ਅਲੀ, ਮੁਹੰਮਦ ਤਾਰਿਕ, ਰੋਜ਼ੀ ਰਿਜ਼ਵਾਨਾ, ਅਬਦੁਲ ਰਹਿਮਾਨ, ਇਹਨਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ। ਤੁਹਾਡੇ ਕੁਝ ਕਮੈਂਟ ਵੀ ਮਜ਼ੀਦ ਮੇਰੇ ਤੱਕ ਪਹੁੰਚੇ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ ਤਾਂ ਕਿ ਤੁਹਾਡੇ ਵੀ ਹਾਜ਼ਰੀ ਜਿਹੜੀ ਆ ਲੱਗ ਜਾਵੇ ਅਤੇ ਤੁਹਾਨੂੰ ਜੀ ਰਸੀਦ ਵੀ ਮਿਲ ਜਾਏ। ਅਤੇ ਲੁਬਨਾ ਮਹਿਮੂਦ ਨੇ ਕਿਹਾ ਅਸਲਾਮ ਅਲੈਕੁਮ, ਉਸਮਾਨ ਰਾਣੀ ਨੇ ਕਿਹਾ ਅਸਲਾਮ ਅਲੈਕੁਮ, ਔਰ ਇਸ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜਨਾਬ ਹਫੀਜ਼ ਉਮਰ, ਚੱਕ ਦਿਓ ਮੱਟੇ ਭਾਜੀ, ਚੱਕ ਦਿਓ ਫੱਟੇ ਭਾਜੀ, ਮੇਰੇ ਨਾਲ ਕੁਝ ਸੱਜਣ ਵੇਲੀ ਸੁਣ ਰਹੇ ਨੇ, ਕਾਸ਼ਿਫ, ਬਲਾਲ, ਨਵੀਦ ਅਤੇ ਰਜ਼ਾਕ, ਬੜੀ ਮਿਹਰਬਾਨੀ ਜਨਾਬ। ਹਾਫਿਜ਼ ਉਮਰ, ਤੁਸੀਂ ਚੰਗ ਤੋਂ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਜੇ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਕਾਸ਼ਿਫ ਨੂੰ ਵੀ, ਬਿਲਾਲ ਨੂੰ ਵੀ, ਨਵੀਦ ਨੂੰ ਵੀ ਅਤੇ ਰਜ਼ਾਕ ਨੂੰ ਵੀ। ਅਤੇ ਇਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਸ਼ਾਮਿਲ ਨੇ ਲੁਬਨਾ ਮਹਿਮੂਦ, ਕਹਿੰਦੇ ਕਿ ਮੇਰਾ ਰੇਡੀਓ ਜਿਹੜਾ ਨਾ ਉਹ ਸੈੱਟ ਨਹੀਂ ਹੋ ਰਿਹਾ, ਫ੍ਰੀਕੁਐਂਸੀ ਦੱਸ ਦਿਓ। ਫ੍ਰੀਕੁਐਂਸੀ ਹੀ ਅਸੀਂ ਦੱਸਦੇ ਰਹਿੰਦੇ ਹਰ ਵੇਲੇ, FM 101, ਅਤੇ ਇਸੇ 101 'ਤੇ ਜਿਹੜੀ ਫ੍ਰੀਕੁਐਂਸੀ ਹੈ, ਫ੍ਰੀਕੁਐਂਸੀ ਮਾਡੂਲੇਸ਼ਨ ਇਹਨੂੰ ਕਹਿੰਦੇ ਨੇ FM ਨੂੰ, ਔਰ 101 ਦੇ ਉੱਤੇ ਜਾ ਕੇ ਜਦੋਂ ਤੁਸੀਂ ਇਹਨੂੰ ਐਡਜਸਟ ਕਰੋਗੇ, ਜਦੋਂ ਟਿਊਨ ਕਰੋਗੇ, ਤਾਂ ਤੁਹਾਨੂੰ ਸਾਡੀ ਆਵਾਜ਼ ਕਲੀਅਰ ਮਿਲਣੀ ਸ਼ੁਰੂ ਹੋ ਜਾਏਗੀ। ਲੁਬਨਾ ਜੀ ਬਹੁਤ ਸ਼ੁਕਰੀਆ, ਲੁਬਨਾ ਮਹਿਮੂਦ ਪ੍ਰੋਗਰਾਮ ਸ਼ਾਮਿਲ ਹੋਣ ਵਾਸਤੇ। ਐਵੇਂ ਇਜਾਜ਼ਤ ਲਈ ਮੁਹੰਮਦ ਆਸ਼ਿਕ ਪਠਾਨ, ਕਾਇਨਾਤ ਰੇਡੀਓ ਡਿਸਟਸ ਜਮਾਲਪੁਰ ਹਾਸਿਲਪੁਰ ਤੋਂ। ਬੜੀ ਮਿਹਰਬਾਨੀ ਜਨਾਬ, ਬੜੀ ਦੂਰੋਂ ਤੁਸੀਂ ਸਾਨੂੰ ਮੈਸੇਜ ਕੀਤਾ ਹੈ। ਬੁਰੇ ਵਾਲਾ ਵੀ ਤੁਹਾਡੇ ਕੋਲ ਹੈ, ਵਿਹਾੜ ਵੀ ਤੁਹਾਡੇ ਕੋਲ ਹੈ ਨਾ, ਨੇੜੇ ਨੇੜੇ ਸਾਰੇ ਲੋਕ ਨੇ, ਗੱਗੋ ਮੰਡੀ ਨਹੀਂ ਉਹ ਦੂਰ ਹੋ ਜਾਂਦਾ। ਅਤੇ ਮੁਹੰਮਦ ਆਸ਼ਿਕ ਪਠਾਨ, ਮੁਹੰਮਦ ਅਜਮਲ ਪਠਾਨ, ਮੁਹੰਮਦ ਅਕਮਲ ਪਠਾਨ, ਮੁਹੰਮਦ ਨਵੀਦ ਪਠਾਨ, ਸਲਾਮ ਅਲੈਕੁਮ ਵਰਹਮਤੁੱਲਾ। ਬੜੀ ਮਿਹਰਬਾਨੀ ਜਨਾਬ, ਅਬਦੁਲ ਰਹਿਮਾਨ ਨੇ ਸਾਡੇ ਪ੍ਰੋਗਰਾਮ ਨੂੰ ਯਾ ਪਸੰਦ ਕੀਤਾ, ਹੋਰ ਢੇਰ ਸਾਰੇ ਪੈਗਾਮਾਦ ਨੇ ਤੁਹਾਡੇ ਸਾਰੇ ਲੋਕਾਂ ਦੇ, ਬਹੁਤ ਸ਼ੁਕਰੀਆ। ਲੁਬਨਾ ਮਹਿਮੂਦ ਨੇ ਕਿਹਾ ਇਹ ਯੂ ਸੁਪਰ ਸਟਾਰ, ਓਕੇ ਜੀ, ਬੜੀ ਮਿਹਰਬਾਨੀ, ਥੈਂਕ ਯੂ। ਔਰ ਤੁਹਾਡੇ ਢੇਰ ਸਾਰੇ ਹੋਰ ਪੈਗਾਮ ਨੇ ਮੇਰੇ ਨਾਲ ਮੌਜੂਦ, ਦੇਖਦੇ ਕਿ ਲੈਣ ਦੇ ਉੱਤੇ ਕੌਣ ਮੌਜੂਦ ਹੈ। ਅਸਲਾਮ ਅਲੈਕੁਮ।
6: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101 ਦੇ ਸਭੀ ਸੁਣਨ ਵਾਲਿਆਂ ਦੇ ਤਰਫੋਂ ਹਾਂ, ਆਪਦਾ ਮੁਸਕਰਾਉਂਦਾ ਹੋਇਆ ਅਸਲਾਮ ਅਲੈਕੁਮ।
0: ਸ਼ਮੀਮ ਜੀ, ਸ਼ਮੀਮ ਜੀ ਕੀ ਹਾਲ ਹੈ, ਠੀਕ ਠਾਕ ਜੀ?
6: ਜੀ ਅੱਲਾ ਦਾ ਸ਼ੁਕਰ ਅਲਹਮਦੁਲਿਲਾ।
0: ਮੈਂ ਤੁਹਾਨੂੰ ਅੱਜ ਯਾਦ ਹੀ ਕਰ ਰਿਹਾ ਸਾਂ, ਮੈਂ ਕਿਹਾ ਸ਼ਮੀਮ ਜੀ ਦੀ ਕਾਲ ਬੜੇ ਦਿਨ ਹੋ ਗਏ ਨਹੀਂ ਆਈ।
6: ਮੈਂ ਰਿਸ਼ਿੰਕਾ, ਮੈਂ ਮੇਰੀ ਕਾਲ ਕਰ ਹੀ ਨਹੀਂ ਸੀ ਕਿਸੇ ਵੀ ਚੀਜ਼।
0: ਤੁਹਾਡੀ ਲਾਈਨ 'ਚ ਬਹੁਤ ਸਖਤ ਡਿਸਟੋਰਸ਼ਨ ਹੈ।
6: ਹਾਂ ਚਲੋ ਕੋਈ ਨਹੀਂ, ਗੁਜ਼ਾਰਾ ਕਰਨੇ ਆ, ਕਿਉਂਕਿ ਮੈਂ ਅਗਰ ਬੰਦ ਕਰਕੇ ਦੁਬਾਰਾ ਕਾਲ ਨਹੀਂ ਮਿਲਣੀ ਟਾਈਮ ਥੋੜ੍ਹਾ, ਅਤੇ ਅਗਰ ਤੁਹਾਡਾ ਮਤਲਬ ਕੋਈ ਸਖਤ ਕਰਦੇ ਨੇ, ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਅਜ਼ੀਜ਼ ਘਰ ਕੋਈ ਵੀ ਜੈਲਿਸ ਹੁੰਦੇ ਨੇ, ਤਾਂ ਤੁਸੀਂ ਉਹਦੇ ਕੋਲ ਕਿਨਾਰਾ ਕਸ਼ੀ ਕਰ ਲਓ, ਇੱਕ ਸਾਈਡ 'ਤੇ ਹੋ ਜਾਓ, ਆਪਣਾ ਰਸਤਾ ਅਲੈਦਾ ਕਰ ਲਓ।
0: ਬਹੁਤ ਸ਼ੁਕਰੀਆ ਸ਼ਮੀਮ ਜੀ, ਹੱਸਦੇ ਰਹੋ, ਵੱਸਦੇ ਰਹੋ, ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ, ਗਾਣੇ ਪਸੰਦ ਆ ਰਹੇ ਨੇ।
6: ਤੁਹਾਡਾ ਸ਼ੋ ਹੋਵੇ ਤਾਂ ਮੈਨੂੰ ਨਹੀਂ ਬੜਾ ਪਸੰਦ ਆਏਗਾ।
0: ਬਹੁਤ ਸ਼ੁਕਰੀਆ, ਬਹੁਤ
6: ਅੱਛਾ ਅੱਛਾ। ਹਾਂ ਨੀਲਾ ਜੀ ਦੀ ਸਾਲਗਿਰਾ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੇਰੀ ਤਰਫੋਂ, ਅਤੇ ਰਜ਼ਵਾਨਾ ਅਤੇ ਸਰਬੀਨਾ ਜੱਟੀ, ਇਹਨਾਂ ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ। ਅਤੇ ਤਾਰਕ ਬਾਈ ਕੁਵੈਤ ਵਾਲੇ ਆਏ ਨੇ, ਉਹ ਕਾਲ ਉਹਨਾਂ ਨੇ
0: ਨਹੀਂ, ਹਾਲੇ ਨਹੀਂ ਆਏ, ਹਾਲੇ
6: ਮੈਸੇਜ ਵੀ ਨਹੀਂ ਕੀਤਾ।
0: ਨਹੀਂ ਨਹੀਂ, ਬੜੇ ਦਿਨ ਹੋ ਗਏ, ਨਹੀਂ ਆਇਆ ਉਹਨਾਂ ਦਾ ਕੋਈ ਮੈਸੇਜ।
6: ਅੱਛਾ ਅੱਛਾ, ਠੀਕ,
0: ਓਕੇ ਜੀ, ਥੈਂਕ ਯੂ
6: ਸਭ ਨੂੰ ਜਿਹੜੇ ਰਹਿ ਗਏ। ਅਸਲਾਮ ਅਲੈਕੁਮ, ਅੱਲਾ
0: ਹਾਫਿਜ਼। ਓਕੇ ਜੀ, ਸੀਮਾ ਜੀ ਦੀ ਵੀ ਕਾਲ ਬੜੇ ਦਿਨ ਹੋ ਗਏ ਨੇ ਨਹੀਂ ਆਏ। ਸੀਮਾ ਜੀ, ਤੁਹਾਨੂੰ ਅਸੀਂ ਮਿਸ ਕਰਦੇ ਪਏ ਹਾਂ, ਤੁਸੀਂ ਵੀ ਸਾਡੇ ਪ੍ਰੋਗਰਾਮ ਦੇ ਰੈਗੂਲਰ ਹਿੱਸਾ ਜੇ, ਅਗਰ ਸੁਣ ਰਹੇ ਜੇ ਤਾਂ ਸਾਡੇ ਪ੍ਰੋਗਰਾਮ 'ਚ ਕਾਲ ਜ਼ਰੂਰ ਕਰਨਾ, ਆਇੰਦਾ ਵੀ ਕਰਨਾ, ਅਗਰ ਅੱਜ ਹੋ ਸਕੇ ਤਾਂ ਅੱਜ ਵੀ ਜ਼ਰੂਰ ਕਰਨਾ। ਅਗਲੇ ਕਾਲ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਲੈਣ 'ਤੇ ਕੌਣ ਮੌਜੂਦ ਨੇ? ਅਸਲਾਮ ਅਲੈਕੁਮ।
7: ਵਾਲੇਕੁਮ ਸਲਾਮ
0: ਜੀ।
7: ਜੀ ਨੀਮ ਡਰਾਈਵਰ ਬੋਲ ਰਿਹਾ ਬੇਦੀਆਂ ਰੋਡ ਤੋਂ।
0: ਨੀਮ ਡਰਾਈਵਰ ਮੇਰਾ ਭਰਾ ਸ਼ਹਿਜ਼ਾਦਾ, ਕੀ ਹਾਲ ਹੈ, ਠੀਕ ਠਾਕ ਜੇ?
7: ਸ਼ਾਹ ਸੀ ਭਾਈ, ਅੱਜ ਤੇ ਜਕੀਨ ਕਰ ਕੀ ਹੋ ਗਈ।
0: ਅੱਛਾ,
7: ਨਾ ਆਫੀਅਰ ਕਾਲ ਤੇ ਨਾ ਆਨੀਅਰ ਕਾਲ, ਐਂਡ ਤੇ ਹੁਣ ਥੋੜਾ ਜਿਹਾ ਟਾਈਮ ਰਹਿ ਗਿਆ।
0: ਹਾਂ ਨਹੀਂ, ਐਂਡ ਤੇ ਮਿਲ ਗਈ ਨਾ, ਤੁਹਾਡੀ ਕਹਿੰਦੇ ਨੇ ਨੀਅਤ ਹੋਵੇ ਨਾ ਤੇ ਕੰਮ ਬਣ ਹੀ ਜਾਂਦਾ।
7: ਤੇ ਵੇਖੋ ਵਸੀਮ ਭਾਈ, ਸਾਰੇ ਕਹਿ ਰਹੇ ਨੇ ਨੀਲਾ ਹੀ ਸਾਲਗਿਰਾ, ਮੇਰੇ ਵੱਲੋਂ ਵੀ ਨੀਲਾ ਦੇ ਸਿਰ ਤੇ ਬੜੇ ਅਦਬ ਦੇ ਨਾਲ ਪਿਆਰ ਤੇ ਬਹੁਤ ਸਾਰੀਆਂ ਦੁਆਵਾਂ, ਅੱਲਾ ਤਾਲਾ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਵਰੇ ਜਨਮ ਦੀਆਂ ਢੇਰ ਢੇਰ ਮੁਬਾਰਕਾਂ।
0: ਠੀਕ ਹੋ ਗਿਆ,
7: ਸਾਰੇ ਸਾਰੇ ਕੇਕ ਮੰਗ ਰਹੇ ਨੇ, ਤੇ ਮੈਨੂੰ ਤੇ ਇੰਜ ਪਤਾ ਲੱਗਾ ਕਿ ਉਹ ਓਵਨ ਦੇ ਵਿੱਚ ਰੱਖਿਆ, ਹੁਣ ਤਿਆਰ ਹੋਏਗਾ ਤੇ ਆਏਗਾ ਨਾ।
0: ਹਨੀਫ ਭਾਈ ਬੜੀ ਮਿਹਰਬਾਨੀ, ਤੁਹਾਡਾ ਬੜਾ ਪਿਆਰ ਹੈ, ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ।
7: ਤੇ ਸਰ ਸਰ ਨੀਲਾ ਜੀ, ਵੇਖੋ ਸਾਡੇ ਪੰਜਾਬੀ ਵਿਹੜੇ ਦੀ ਇੱਕ ਰੌਣਕ ਨੇ, ਇੱਕ ਬਹਾਰ ਹੈ। ਉਹ ਕਹਿੰਦੇ ਨੇ ਜਦੋਂ ਨੀਲਾ ਜੀ ਆ ਜਾਂਦੀ ਨਾ ਤੁਹਾਡੇ ਸ਼ੋਅ ਦੇ ਵਿੱਚ, ਤੇ ਫਿਰ ਇੰਜ ਹੁੰਦਾ,
0: ਅੱਲਾ ਬੇਲੀ।

0: ਹੁਣ ਸਾਰੀ ਖੁਦਾਈ ਇੱਕ ਪਾਸੇ ਤੇ ਮੇਰਾ ਟੋਲਨ ਮਾਹੀ ਇੱਕ ਪਾਸੇ, ਮੁਹੰਮਦ ਸ਼ਹਿਜ਼ਾਦ ਦੀ ਪਸੰਦ ਦੇ ਗਾਣਾ ਲੱਗਾ। ਹੈਲੋ,
1: ਹੈਲੋ, ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ।
1: ਅਬਦੁਲ ਮਹੀਨ ਫਰੂਕਾਬਾਦ ਤੋਂ ਜਨਾਬ, ਮਾਸ਼ਾਅੱਲਾ
0: ਕਿਆ ਬਾਤ ਹੈ। ਅਬਦੁਲ ਮਹੀਨ ਫਰੂਕਾਬਾਦ ਵਾਲੇ ਤੋਂ ਕਿਆ ਬਾਤ ਹੈ, ਸ਼ਹਿਜ਼ਾਦਾ ਲੱਗਾ ਮੇਰੇ ਕੋਲ।
1: ਵਸੀਮ ਸਾਹਿਬ ਜਿਹੜਾ ਡਾਲਰ ਸੁਣਾ ਲਾ, ਕਿਆ ਬਾਤ ਤੇ ਰੰਗ ਰੰਗ ਕਰ ਛੱਡਾ,
0: ਮਜ਼ਾ ਆਇਆ ਪ੍ਰੋਗਰਾਮ ਦਾ।
1: ਅੱਛਾ ਵਸੀਮ ਸਾਹਿਬ, ਮੈਂ ਥੋੜਾ ਟਾਈਮ ਲਾਉਂਦਾ, ਨੀਲਾ ਦੀ ਕਾਲ ਲੱਗ ਜਾਏ, ਮੈਂ ਵੀ ਦੁਆ ਕਰੂੰਗਾ ਨੀਲਾ ਵਾਸਤੇ। ਬਹੁਤ ਸਾਰੀਆਂ ਦੁਆਵਾਂ ਤੁਹਾਨੂੰ, ਸਾਲਗਿਰਾ ਮੁਬਾਰਕ। ਤੇ ਮੈਂ ਕਹਿੰਦਾ ਵੀ ਮੇਰੇ ਜਿੰਨੇ ਵੀ ਭੈਣਾਂ, ਇੱਕ ਮਿੰਟ ਰੁਕ ਜਾ, ਨੀਲਾ ਦੀ ਕਾਲ ਲੱਗਦਾ।
0: ਓਕੇ, ਅੱਲਾ ਹਾਫਿਜ਼।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?
1: There's music and then there's magic. One above FM 101.
2: This is FM 101.

0: सुनते रहिए FM 101 101 101।
1: पाकिस्तान च हर्बल इलाज नु फरोग देन वाले अजीम तिब्बी इदारे दवाखाना प्रोफेसर सुलेमान वालों प्रोग्राम दी मेजबान साइमा तुहाडे सारिआं दी खिदमत च पुरखलूस दुआवां ते सलाम दा हदिया पेश कर दिए। सोहणे भैण भराओ, साडी इह दुआ है कि सोहणा रब तुहानूं सेहत ते तंदरुस्ती अता फरमाए ते तुसीं अपने खानदान दे नाल खुशहाल जिंदगी गुजारो। लेकिन सोहणे भैण भराओ, जदों तिकर जिंदगी है बंदे नूं दुख सुख वांगू बीमारी दा भी सामना करना पैंदा है। ते जदों बंदा बीमार होवे ओहनूं सब तों पहला इलाज वल तवज्जो करनी चाहीदी है, क्योंकि इलाज तखीर बीमारी नूं पेचीदा कर दिंदी है। फिर एक तों बाद दूजी ते दूजी तों बाद तीजी बीमारी ते जिंदगी नूं रोग ला दिंदी है। मेरे सोहणे भैण भराओ, हुण तुसीं सोचोगे कि पक्का ते मुस्तकिल इलाज कित्थों कराईए? ते जनाब, सोचण ते परेशान होण दी कोई गल नहीं, क्योंकि साडे मुल्क च मौजूद ने बैन अल-अक़वामी शोहरत याफ्ता तबीब जनाब प्रोफेसर सुलेमान साहब। लिहाजा तुसीं अपनी पहली फुरसत च पाकिस्तान दे मन्ने तन्ने तबीब जनाब प्रोफेसर सुलेमान साहब नूं मिलो, जिहदे लई दवाखाने दा पता बड़ी तवज्जो नाल नोट फरमाओ ते लिखो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 04237727160, यानी 042-3-7-7-2-7-1-6-0। मोबाइल नंबर है 03-00-414-2608, यानी 03-00-414-2608। ते साडा ईमेल एड्रेस है suleiman.dawakhana@gmail.com। जी सोने भैन भरा, तुहाडी मेजबान साइमा हुण तुहाडी मुलाकात करांदी है पाकिस्तान तिब्बी फाउंडेशन दे सरबरा यूनानी मेडिकल कॉलेज दे साबिक वाइस प्रिंसिपल ते गोल्ड मेडलिस्ट तबीब जनाब प्रोफेसर सुलेमान साहब नाल। सुलेमान साहब, तुसीं अपनी दरसी तहकीकी समाजी ते तिब्बी मसरूफियात दे बावजूद साडे प्रोग्राम विच तशरीफ लियाए, जिहदे लई मैं तुहाडी बेहद शुक्रगुजार हाँ।
2: साइमा जी, मशहूर ते मैं हाँ कि मेरे सोहणे भैन भरा मैनूं अपने मसाइल विच शामिल करदे ने, जिहड़ा उहनां दे भरपूर इतमाद दा सबूत है। भैन भरावां दा बहुत बहुत शुक्रिया, ते सहमा जी ताड़ा भी शुक्रिया कि तुसी राबता अफिसर दे तौर ते बेहतरीन ड्यूटी सर अंजाम दे रहे हो।
1: जी बड़ी मेहरबानी। मैं ते नाराज होने लगी सा कि तुसी सारिआं दा शुक्रिया अदा करदे हो, मेरा क्यों नहीं? लेकिन कोई गल नहीं। सुलेमान साहब
2: जी, जी
1: मैं एक गल वेख के बहुत हैरान हुई हां।
2: केड़ी?
1: मेरे एक जानन वाले ने उन्हां दा बच्चा जिहदी उम्र तकरीबन 2-2.5 साल होवेगी,
2: जी जी,
1: ओह सॉफ्ट ड्रिंक, ओह भी कोका कोला इन्ने शौक नाल पींदा कि मैं वेख के हैरान हो गई हां। बच्चे दी मां ने फीडर च बोतल भर के दित्ती, ओह फटाफट और गटा गट करदा पी गया।
2: अच्छा।
1: जिवें दूजे बच्चे दूध दा फीडर पींदे ने। बड़ी अजीब गल नहीं?
2: सहमा जी, सॉफ्ट ड्रिंक बिलखसूस कोला या दूजी गैस वाली ड्रिंक सेहत लई बहुत ही खतरनाक ने।
1: अच्छा?
2: लेकिन अजकल दे वालदैन छोटे छोटे बच्चियां नूं फैशन दे तौर ते ऐ ड्रिंक्स देंदे ने, जिंदे नाल बीमारी च बहुत इजाफा हो रहा है। सहमा जी, तुसी सुन के हैरान होवोगे बल्कि परेशान होवोगे।
1: अच्छा?
2: कि सॉफ्ट ड्रिंक दे इस्तेमाल नाल दुनिया च हर साल 1,80,000 अफराद मुख्तलिफ बीमारियां दा शिकार हो के जिंदगी दी बाजी हार जांदे
1: ने। ओए होए होए होए, कीम सुलेमान साहब, ए ते बहुत ही खतरनाक दादोशुमार ने।
2: जी बिल्कुल, बड़ी तलख ते फिक्र अंगेज हकीकत है। सहमा जी, अमेरिकन हार्ट एसोसीएशन ने सॉफ्ट ड्रिंक के हवाले नाल रिसर्च के बाद दस्या है कि हर साल 1,30,000 अफराद शुगर नाल, 40,000 अफराद दिल की बीमारियां, 80,000 अफराद कैंसर की बीमारियों मुबतला होकर मौत का शिकार हो जाते हैं। यानी सॉफ्ट ड्रिंक के इस्तेमाल तो यह बीमारियां होंदिया ने। माहरीन ने यह भी दस्या है कि 70% अमवात गरीब मुल्कां विच हुंदियां ने।
1: ओहो, ये ते बहुत ही खतरनाक गल है। सुलेमान साहब, मैं ते आज तो तोबा करनी है साइड सॉफ्ट ड्रिंक पीण तो।
2: जी बिल्कुल,
1: ऐसो चंगा है कि बंदा कांजी पी लवे, कम अज कम इन्नी खतरनाक बीमारियां तो महफूज रहेगा ना।
2: जी सहमा जी, कांजी ते बहुत ही अच्छी चीज है, बशर्ते के घर विच बनाई गई होवे।
1: जी ए ते है, बाजारी कांजी ते सुनिया के ओदे विच केमिकल वी पा के तैयार करदे ने।
2: हां जी,
1: बहरहाल सुलेमान साहब
2: जी,
1: प्रोग्राम दी पहली एसएमएस हाजिर है ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਲਿਖਦੇ ਨੇ ਕਿ ਮੈਂ ਗੁਲੂਕਾਰ ਹਾਂ। ਲਓ ਜੀ, ਜਿਹਦੇ ਵਾਸਤੇ ਮੈਨੂੰ ਰਿਆਜ਼ ਵੀ ਕਰਨਾ ਪੈਂਦਾ, ਲੇਕਿਨ ਮੇਰਾ ਮਸਲਾ ਰੇਸ਼ਾ ਤੇ ਕੇਰਾ ਹੈ। ਮੈਨੂੰ ਗਲੇ ਚ ਹਰ ਵੇਲੇ ਰੇਸ਼ਾ ਮਹਿਸੂਸ ਹੁੰਦਾ, ਜਿਹਦੀ ਵਜ੍ਹਾ ਨਾਲ ਗਲੇ ਚ ਖਰਾਸ਼ ਤੇ ਜਲਨ ਰਹਿੰਦੀ ਹੈ, ਸੀਨੇ ਚ ਤੰਗੀ ਤੇ ਨੱਕ ਬੰਦ ਹੋ ਜਾਂਦਾ। ਮੈਂ ਲਸੂੜੇ ਦੀ ਚਟਨੀ ਵੀ ਇਸਤੇਮਾਲ ਕੀਤੀ ਸੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
2: ਨਾਸਰ ਭਾਈ, ਤੁਸੀਂ ਫਨਕਾਰ ਹੋ ਤੇ ਫਨਕਾਰ ਮੁਲਕ ਦਾ ਸਰਮਾਇਆ ਹੁੰਦੇ ਨੇ।
1: ਹਾਂਜੀ,
2: ਲਿਹਾਜ਼ਾ ਮੈਂ ਵੀ ਤੁਹਾਡੀ ਸਿਹਤ ਯਾਬੀ ਵਾਸਤੇ ਖਸੂਸੀ ਤੌਰ ਤੇ ਦੁਆ ਗੋਵਾਂ। ਮੇਰੇ ਭਾਈ, ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਨਾਲ ਜੋੜਾਂ ਦਾ ਦਰਦ, ਦਮਾ, ਦਰਦ ਸ਼ਕੀਕਾ, ਵਾਲਾਂ ਦਾ ਡਿੱਗਣਾ ਤੇ ਨਜ਼ਰ ਦੀ ਕਮਜ਼ੋਰੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ। ਐਸੇ ਲਈ ਤੁਸੀਂ ਇਲਾਜ ਵਿੱਚ ਕੁਤਾਹੀ ਨਹੀਂ ਕਰਨੀ।
1: ਬਿਲਕੁਲ
2: ਮੇਰੇ ਮੁਹਤਰਮ ਭਾਈ, ਲਸੂੜੇ ਦੀ ਚਟਨੀ ਦਾ ਇਸ ਬਿਮਾਰੀ ਨਾਲ ਕੋਈ ਤਲਕ ਨਹੀਂ।
1: ਲਓ ਦੱਸੋ,
2: ਤੁਸੀਂ ਤੁਰਸ਼ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਬਹੁਤ ਹੀ ਲਾਜਵਾਬ ਦਵਾਈ ਤਰਤੀਬ ਦਿੱਤੀ ਹੈ, ਜਿਹੜੀ ਜਿਗਰ ਦੀ ਇਸਲਾਹ ਕਰਕੇ ਰੇਸ਼ੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਤੇ ਸਾਲੇ ਖੂਨ ਪੈਦਾ ਕਰਦੀ ਹੈ। ਤੁਸੀਂ ਇਹ ਦਵਾਈ ਬੜੀ ਪਾਬੰਦੀ ਨਾਲ ਲੈਣੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ
1: ਜੀ, ਇਨਸ਼ਾਅੱਲਾ ਤਾਲਾ। ਤੇ ਫਿਰ ਰਿਆਜ਼ ਵੀ ਕਰਨਾ ਤੇ ਬਿਆਜ਼ ਵੀ ਪੜ੍ਹਨਾ। ਨਾਸਰ ਭਾਈ, ਸਾਡੀ ਦੁਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਤੁਸੀਂ ਸਦਾ ਮੁਸਕੁਰਾਉਂਦੇ ਤੇ ਗਾਉਂਦੇ ਰਹੋ। ਸੁਲੇਮਾਨ ਸਾਹਿਬ
2: ਜੀ ਜੀ,
1: ਇਸ ਬਿਮਾਰੀ ਚ ਲਸੂੜਾ ਕਿੱਥੋਂ ਆ ਗਿਆ?
2: ਟੋਟਕੀ ਨੁਸਖਾ ਹੈ, ਕਿਸੇ ਨੇ ਦੱਸਿਆ ਹੋਵੇਗਾ, ਇਹਨਾਂ ਨੇ ਇਸਤੇਮਾਲ ਕਰ ਲਿਆ
1: ਜੀ। ਬਿਲਕੁਲ, ਯਾਨੀ ਤਿੱਬੇ ਟੋਟਕਾ ਦਾ ਬੇਮੈਨੀ ਨੁਸਖਾ। ਸੁਲੇਮਾਨ ਸਾਹਿਬ
2: ਜੀ ਜੀ,
1: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ।
2: ਅੱਛਾ,
1: ਲਿਹਾਜ਼ਾ ਤੁਸੀਂ ਕੁਝ ਦੇਰ ਆਰਾਮ ਕਰੋ ਤੇ ਸੌਫਟ ਡਰਿੰਕ ਪੀਣ ਦੇ ਇਲਾਵਾ ਫਰੈਸ਼ ਜੂਸ ਚਾਹੇ ਜਾਂ ਕਾਫੀ ਨੋਸ਼ ਫਰਮਾ। ਤੇ ਮੈਂ ਹੁਣੇ ਭੈਣ ਭਰਾਵਾਂ ਨੂੰ ਪਤਾ ਲਿਖਾ ਕੇ ਆਉਂਦੀ ਹਾਂ।
2: ਠੀਕ,
1: ਸੋਹਣੀ ਭੈਣ ਭਰਾਓ, ਬੜੀ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਨੂੰ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਲਿਖਵਾਵਾਂਗੀ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੀ ਦਰੁਸਤ ਤਸ਼ਖੀਸ਼ ਤੇ ਮੁਸਤਕਿਲ ਇਲਾਜ ਵਾਸਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲ ਸਕੋ। ਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਸੀਂ ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ ਤੇ ਫੌਰੀ ਦਵਾਖਾਨੇ ਤੇ ਜਾ ਕੇ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਤੇ ਆਪਣੀ ਡਿਊਟੀ ਸਰ ਅੰਜਾਮ ਦੇਣੀ ਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਆਤਿਫ ਰਜ਼ਾ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਅੱਲਾ ਪਾਕ ਨੇ ਹਰ ਨਿਮਤ ਦਿੱਤੀ ਹੈ, ਲੇਕਿਨ ਮੈਂ ਔਲਾਦ ਦੀ ਨਿਮਤ ਤੋਂ ਮਹਿਰੂਮ ਹਾਂ। ਸ਼ਾਦੀ ਨੂੰ 8 ਸਾਲ ਹੋ ਗਏ ਨੇ, ਬੜਾ ਇਲਾਜ ਕਰਵਾਇਆ, ਬਲਕਿ ਮੈਂ ਤੇ ਯੂਕੇ ਤੋਂ ਵੀ ਇਲਾਜ ਕਰਵਾਇਆ, ਲੇਕਿਨ ਮੇਰੀ ਪ੍ਰੋਬਲਮ ਠੀਕ ਨਹੀਂ ਹੋਈ। ਸੁਲੇਮਾਨ ਸਾਹਿਬ, ਮੇਰੇ ਇੱਕ ਦੋਸਤ ਦੇ ਕਜ਼ਨ ਨੂੰ ਵੀ ਇਹੀ ਮਸਲਾ ਹੋਇਆ ਸੀ। ਉਹਨਾਂ ਨੇ 1 ਸਾਲ ਪਹਿਲਾਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਜਿਹਦੇ ਬਾਅਦ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਹਤ ਅਤਾਤ ਕੀਤੀ। ਸੁਲੇਮਾਨ ਸਾਹਿਬ, ਮੈਂ ਉਹਨਾਂ ਦੇ ਮਸ਼ਵਰੇ ਤੇ ਹੀ ਈਮੇਲ ਲਿਖਿਆ ਤੇ ਨਾਲ ਹੀ ਆਪਣੀ ਸਾਰੀਆਂ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਟੈਸਟ ਕਰਵਾਏ ਨੇ ਉਹਨਾਂ ਦੇ ਤੁਹਾਨੂੰ ਇਰਸਾਲ ਕਰ ਰਿਹਾ ਹਾਂ। ਮਿਹਰਬਾਨੀ ਕਰਕੇ ਇਸ ਬਾਰੇ ਆਪਣੀ ਮਾਹਿਰਾਨਾ ਰਾਏ ਤੋਂ ਆਗਾਹ ਫਰਮਾਓ। ਜੀ
2: ਮੁਹਤਰਮ ਆਤਿਫ ਭਾਈ, ਮੈਂ ਤੁਹਾਡੀ ਇਰਸਾਲ ਕਰਦੀਆਂ ਰਿਪੋਰਟਸ ਦੇਖੀਆਂ ਨੇ। ਮੇਰੇ ਪਿਆਰੇ ਭਾਈ, ਤਿੱਬੀ ਤੌਰ 'ਤੇ ਇਹ ਬਿਮਾਰੀ ਕਾਬਲ ਇਲਾਜ ਹੈ ਅਤੇ ਮੇਰੇ ਕੋਲ ਐਸੀ ਬਹੁਤ ਸਾਰੀ ਮਸਾਲਾਂ ਮੌਜੂਦ ਨੇ ਜਿਹੜੇ ਸਾਡੇ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਹਿਬ ਔਲਾਦ ਹੋਏ ਨੇ।
1: ਬੇਸ਼ੱਕ,
2: ਲਿਹਾਜ਼ਾ ਮੇਰਾ ਮਸ਼ਵਰਾ ਹੈ ਕਿ ਤੁਸੀਂ ਵੀ ਇੱਕ ਵਾਰੀ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ, ਬਲਕਿ ਸੋਹਣੇ ਰੱਬ ਦੀ ਖਾਸ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਸਹਿਬ ਔਲਾਦ ਵੀ ਹੋ ਜਾਓਗੇ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਲਾ ਪਾਕ ਦੀ ਜ਼ਾਤ ਹੀ ਮੁਰਾਦਾਂ ਨੂੰ ਪੂਰਾ ਕਰਨ ਵਾਲੀ ਹੈ। ਬਸ ਅੱਛਾ ਇਲਾਜ ਤੇ ਦਰੁਸਤ ਤਸ਼ਖੀਸ ਹੋਣੀ ਚਾਹੀਦੀ ਹੈ, ਰੱਬ ਕਰਮ ਕਰਦਾ ਹੈ। ਸੁਲੇਮਾਨ ਸਾਹਿਬ, ਕੁਝ ਲੋਕ ਹਕੀਕੀ ਤੌਰ ਤੇ ਬਿਮਾਰ ਹੁੰਦੇ ਨੇ
2: ਜੀ ਜੀ,
1: ਤੇ ਕੁਝ ਲੋਕ ਇਲਾਮਾ ਸੁਣ ਕੇ ਹੀ ਹਰ ਬਿਮਾਰੀ ਨੂੰ ਕਬੂਲ ਕਰ ਲੈਂਦੇ ਨੇ
2: ਜੀ।
1: ਸੁਲੇਮਾਨ ਸਾਹਿਬ
2: ਜੀ ਜੀ,
1: ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਹਕੀਕੀ ਤੌਰ ਤੇ ਬਿਮਾਰ ਹੈ ਤੇ ਇਹ ਡਰਾਮਾਬਾਜ਼ੀ ਕਰ ਰਿਹਾ।
2: ਸਹਿਮਾ ਜੀ, ਮੈਂ ਤਾਂ ਅਲਹਮਦੁਲਿਲਾ ਦੂਰੋਂ ਹੀ ਵੇਖ ਕੇ ਪਛਾਣ ਜਾਂਦਾ ਵਾਂ ਕਿ ਇਹ ਮਰੀਜ਼ ਦੀ ਕੈਫੀਅਤ ਕੀ ਹੈ।
3: ਅੱਛਾ,
2: ਹਾਂਜੀ, ਤੇ ਉਹਨੂੰ ਕਿਸ ਕਿਸਮ ਦੀ ਪ੍ਰੋਬਲਮ ਹੈ, ਹਕੀਕੀ ਜਾਂ ਡਰਾਮੇਬਾਜ਼ੀ?
1: ਜ਼ਾਹਿਰ ਹੈ ਤਲਵਾਨ ਸਾਹਿਬ, ਤੁਹਾਡੀ ਤੇ ਮਾਸ਼ਾਅੱਲਾ ਐਸ ਕੰਮ ਵਿੱਚ ਉਮਰ ਗੁਜ਼ਰੀ ਹੈ, ਤੁਸੀਂ ਨਹੀਂ ਪਛਾਣੋਗੇ ਤੇ ਕੀ ਮੈਂ ਪਛਾਣਾਂਗੀ? ਸਲਵਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਆ ਗਈ ਹੈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਲਿਖੀ ਹੈ।
2: ਜੀ ਜੀ,
1: ਫਰਮਾਂਦੀਆਂ ਨੇ, ਮੈਂ ਤੁਹਾਨੂੰ ਦੂਜੀ ਵਾਰੀ ਈਮੇਲ ਲਿਖੀ ਹੈ। ਅਲਹਮਦੁਲਿਲਾ ਮੇਰੇ ਵਾਲਾਂ ਦਾ ਮਸਲਾ ਤਾਂ ਠੀਕ ਹੋ ਗਿਆ, ਲੇਕਿਨ ਹੁਣ ਮਸਲਾ ਇਹ ਵੇ ਕਿ ਮੇਰੀ ਹਮਸ਼ੀਰਾ ਜਿਹਦੀ ਉਮਰ 22 ਸਾਲ ਹੈ, ਉਹਦਾ ਜਿਸਮ ਬਹੁਤ ਮੋਟਾ ਹੋਇਆ, ਹਾਲਾਂਕਿ ਸਾਰਾ ਸਾਰਾ ਦਿਨ ਭੁੱਖੀ ਰਹਿੰਦੀ ਹੈ, ਐਕਸਰਸਾਈਜ਼ ਕਰਦੀ ਹੈ ਤੇ ਸਲੀਮਿੰਗ ਕੋਰਸਿਸ ਵੀ ਇਸਤੇਮਾਲ ਕਰ ਚੁੱਕੀ ਹੈ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਮੈਨੂੰ ਬਿਹਤਰੀਨ ਦਵਾਈ ਘੱਲੀ ਸੀ, ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਮੇਰੀ ਹਮਸ਼ੀਰਾ ਵਾਸਤੇ ਵੀ ਘੱਲ ਦਿਓ।
2: ਭੈਣ ਜੀ, ਮੋਟਾਪਾ ਜਿਸਮ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਤੀ ਦੇ ਨਾਲ ਹੁੰਦਾ ਹੈ, ਲਿਹਾਜ਼ਾ ਚਿਕਨਾਈ ਵਾਲੀ ਗਜ਼ਾ ਨੂੰ ਤਰਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
1: ਬਿਲਕੁਲ।
2: ਅਤੇ ਦੂਜੀ ਗੱਲ ਯਾਦ ਰੱਖੋ ਕਿ ਡਾਇਟਿੰਗ ਨਾਲ ਜਿਸਮਾਨੀ ਕਮਜ਼ੋਰੀ ਹੋ ਜਾਂਦੀ ਹੈ, ਜਿਹੜੀ ਬਜ਼ਾਤੇ ਖੁਦ ਪ੍ਰੋਬਲਮ ਹੈ।
1: ਬਿਲਕੁਲ।
2: ਲਿਹਾਜ਼ਾ ਡਾਇਟਿੰਗ ਨਾ ਕਰੋ, ਬਲਕਿ ਇਤਦਾਲ ਦੇ ਮੁਤਾਬਿਕ ਗਜ਼ਾ ਖਾਓ। ਮੇਰੀ ਪਿਆਰੀ ਭੈਣ, ਮੈਂ ਤੁਹਾਡੀ ਹਮਸ਼ੀਰਾ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਨੂੰ ਤਹਿਲੀਲ ਕਰਕੇ ਮੋਟਾਪੇ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਤੁਸੀਂ ਤਜਵੀਜ਼ ਕਰਦਾ ਖੁਰਾਕ ਤੇ ਦਵਾਈ ਤੇ ਅਮਲ ਕਰੋ, ਇਨਸ਼ਾਅੱਲਾ ਮੋਟਾਪੇ ਤੋਂ ਵੀ ਨਿਜਾਤ ਮਿਲ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਹੁਣ ਤੁਸੀਂ ਤੇ ਤੁਹਾਡੀ ਹਮਸ਼ੀਰਾ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਵਾਕਈ ਬੜੀ ਕਾਰਾਮਦ ਹੈ, ਤੇ ਮੈਂ ਤੁਹਾਨੂੰ ਯਕੀਨ ਦਵਾਨੀ ਆ ਕਿ ਇਨਸ਼ਾਅੱਲਾ ਤਾਲਾ ਤੁਸੀਂ ਜਾਂ ਤੁਹਾਡੀ ਹਮਸ਼ੀਰਾ ਨੂੰ ਮੋਟਾਪੇ ਤੋਂ ਨਿਜਾਤ ਮਿਲ ਹੀ ਜਾਏਗੀ ਤੇ ਤੁਸੀਂ ਸਲੀਮ ਸਮਾਰਟ ਹੋ ਜਾਓਗੇ, ਬਿਲਕੁਲ ਮੇਰੀ ਤਰ੍ਹਾਂ।
2: ਸਹਿਮਾ ਜੀ, ਇਹ ਤੇ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਮਿਸਾਲ ਹੋ ਗਈ ਹੈ।
1: ਨਹੀਂ, ਇੱਕ ਮੀਆਂ ਮਿੱਠੂ ਨਹੀਂ, ਮੈਂ ਤਾਂ ਕੋਇਲ ਆ।
2: ਯਾਨੀ ਆਪਣੇ ਮੂੰਹ ਬੀਬੀ ਕੋਇਲ।
1: ਤੁਸੀਂ ਤੇ ਅਜੀਬ ਗੱਲਾਂ ਕਰਦੇ ਹੋ। ਸੁਲੇਮਾਨ ਸਾਹਿਬ
2: ਜੀ,
1: ਇਹ ਈਮੇਲ ਰਜ਼ਾ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਲਿਖਦੇ ਨੇ ਕਿ ਮੈਂ ਬੇਉਲਾਦੀ ਦੇ ਹਵਾਲੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਤਾਂ ਕਿ ਤੁਹਾਨੂੰ ਆਪਣੀ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਕੇਸ ਦੀ ਹਿਸਟਰੀ ਵੀ ਦੱਸਾਂ, ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਸਕੇ ਅਤੇ ਇਲਾਜ ਵਿੱਚ ਸਹੂਲਤ ਹੋਵੇ। ਮਿਹਰਬਾਨੀ ਕਰਕੇ ਮੁਲਾਕਾਤ ਬਾਰੇ ਆਗਾਹ ਕਰੋ।
2: ਮੋਹਤਮ ਰਜ਼ਾ ਭਾਈ, ਮੈਂ ਰੋਜ਼ਾਨਾ ਹੀ ਬਿਲਾ ਨਾਗਾ ਦਵਾਖਾਨੇ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ, ਤੁਸੀਂ ਕਿਸੇ ਵੀ ਦਿਨ ਤਸ਼ਰੀਫ ਲਿਆ ਸਕਦੇ ਹੋ।
1: ਜੀ ਜਨਾਬ ਰਜ਼ਾ ਸਾਹਿਬ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ। ਸੁਲੇਮਾਨ ਸਾਹਿਬ
2: ਜੀ,
1: ਈਮੇਲ ਤੇ SMS ਵੀ ਬਾਕੀ ਤੇ ਗੁਫ਼ਤਗੂ ਵੀ ਬਾਕੀ, ਲੇਕਿਨ ਵਕਤ ਮੁੱਕਿਆ ਜੀ।
2: ਅੱਛਾ,
1: ਲਿਹਾਜ਼ਾ ਬਾਕੀ ਈਮੇਲ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਤਹਿਕੀਕੀ ਤੇ ਅਮਲੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ।
2: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਸਿਹਤਮੰਦ ਜ਼ਿੰਦਗੀ ਵਾਸਤੇ ਤੁਸੀਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਅਤੇ ਸਿਹਤਮੰਦ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ। ਇਹਨਾਂ ਪੁਰਖਲੂਸ ਦੁਆਵਾਂ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
4: جب کسی ملک میں آبادی وسائل سے زیادہ ہو تو وہاں معاشرتی بگاڑ پیدا ہوتا ہے۔
5: پاکستان کو بھی آبادی میں اضافے کی وجہ سے مشکلات کا سامنا ہے۔
6: جبکہ آبادی میں یہ بے ہنگم اضافہ ماؤں اور بچوں کی صحت کے لیے بھی
3: खतरनाक है।
5: ये वक्त है कि हम सब अपनी जिम्मेदारी निभाएं और खानदानी मनसूबाबंदी से आने वाला कल रोशन बनाएं।
6: हमारा दीन इस्लाम हमें अपने वसाइल के मुताबिक जिंदगी गुजारने और कुंबे की तश्कील में जिम्मेदाराना रवैया अपनाने की तलकीन करता है।
7: कुंबे की तश्कील में बच्चों की ज्यादा तादाद को नहीं बल्कि बाहमी मशावरत से माँ और बच्चों की सेहत को तरजीह दें।
8: खानदानी मनसूबाबंदी और सेहत से मुतालिक मुफ्त मशवरों और सहूलियात के लिए महकमा सेहत और आबादी के करीबी मराकज पर तशरीफ लाएं या हेल्पलाइन 1033 पर कॉल करें। मतवाजन खानदान, खुशहाल पाकिस्तान, महकमा सेहत और आबादी, हुकूमत पंजाब।
0: सुनते रहिए FM 101 101

0: ਮਤਲਬ ਬਿਮਾਰੀ ਠੀਕ ਹੋਈ
1: ਜੀ ਜੀ
0: ਤੇ ਮੈਂ ਕਾਫੀ ਪੈਸਾ ਵੀ ਖਰਚ ਕੀਤਾ ਸੁਲੇਮਾਨ ਸਾਹਿਬ ਉਹ ਤਕਲੀਫ ਠੀਕ ਹੋਣ ਤੋਂ ਬਾਅਦ ਮੈਨੂੰ ਜਿਸਮਾਨੀ ਤੌਰ ਤੇ ਸ਼ਦੀਦ ਕਮਜ਼ੋਰੀ ਹੋ ਗਈ ਹੈ ਜਿਸਮਾਨੀ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਬਾਜ਼ ਦਫ਼ਾ ਸ਼ਦੀਦ ਡਿਪਰੈਸ਼ਨ ਤੇ ਪਰੇਸ਼ਾਨੀ ਜਿਹੀ ਮਹਿਸੂਸ ਹੁੰਦੀ ਹੈ
1: ਜੀ ਜੀ
0: ਮੈਂ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਮੈਂ ਤੁਹਾਨੂੰ ਆਪਣੀ ਪੁਰਾਣੀ ਬਿਮਾਰੀ ਦੀ ਵੀ ਲੈਬੋਰਟਰੀ ਰਿਪੋਰਟ ਵੀ ਕਰ ਲਈ ਹੈ
1: ਜੀ
0: ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ
1: ਬੇਟਾ ਜੀ ਤੁਹਾਨੂੰ ਇਹ ਸੁਣ ਕੇ ਪਰੇਸ਼ਾਨੀ ਤੇ ਹੋਵੇਗੀ ਲੇਕਿਨ ਤੁਹਾਡੀ ਰਿਪੋਰਟ ਦੇ ਮੁਤਾਬਕ ਹਕੀਕਤ ਇਹ ਵੇ ਕਿ ਤੁਹਾਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੋਈ ਸੀ ਜਿਹੜੀ ਇੱਕ ਖਤਰਨਾਕ ਵਾਇਰਸ ਗੁਨਾਕਾਕ ਦੇ ਜ਼ਰੀਏ ਲੱਗਦੀ ਹੈ ਤੇ ਇਹਦੀ ਵਜ੍ਹਾ ਨਾਲ ਨਾ ਸਿਰਫ ਜਿਸਮਾਨੀ ਤੇ ਸਾਬੀ ਕਮਜ਼ੋਰੀ ਹੁੰਦੀ ਹੈ ਬੇਟਾ ਜੀ ਮੈਨੂੰ ਹੈਰਾਨੀ ਇਹ ਵੇ ਕਿ ਤੁਸੀਂ ਆਪਣੀ ਖਤਰਨਾਕ ਬਿਮਾਰੀ ਦੇ ਬਾਰੇ ਅਗਾਹ ਕਿਉਂ ਨਹੀਂ ਬਹਰਹਾਲ ਤੁਹਾਡੀ ਕੈਫੀਅਤ ਐਸੀ ਨਹੀਂ ਕਿ ਦਵਾਈ ਪਾਰਸਲ ਕਰਾਈ ਜਾਏ ਲਿਹਾਜ਼ਾ ਤੁਸੀਂ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਦਵਾਈ ਤਜਵੀਜ਼ ਕਰਾਂ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ ਤੇ ਦਵਾਈ ਇਸਤੇਮਾਲ ਕਰੋ ਇਸ ਦਵਾਈ ਨਾਲ ਗੁਜ਼ਿਸ਼ਤਾ ਬਿਮਾਰੀ ਦਾ ਜ਼ਹਿਰੀਲਾ ਮਵਾਦ ਨਿਕਲ ਜਾਏਗਾ ਅਸਾਬ ਤੇ ਪੱਠਿਆਂ ਨੂੰ ਕੁਵਤ ਮਿਲੇਗੀ ਤੇ ਤੁਹਾਡੀ ਹਰ ਕਮਜ਼ੋਰੀ ਤੇ ਪਰੇਸ਼ਾਨੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ
0: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਆਪਣੀ ਈਮੇਲ ਜਵਾਬ ਸੁਣਿਆ ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਰੱਬ ਤੇ ਭਰੋਸਾ ਰੱਖੋ ਕਿ ਤੁਹਾਨੂੰ ਸ਼ਿਫਾ ਹਾਸਿਲ ਹੋ ਜਾਏਗੀ ਅੱਲਾਹ ਪਾਕ ਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਹੱਥ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ ਇਸ ਲਈ ਤੇ ਗਲਫ ਰਿਆਸਤਾਂ ਦੇ ਬਹੁਤ ਸਾਰੇ ਮਰੀਜ਼ ਪ੍ਰੋਫੈਸਰ ਸੁਲੇਮਾਨ ਤੋਂ ਇਲਾਜ ਕਰਾਉਂਦੇ ਨੇ ਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤਾ ਕਰਦਾ ਹੈ ਸੁਲੇਮਾਨ ਸਾਹਿਬ
1: ਜੀ
0: ਮੈਂ ਵਾਇਰਸ ਬਾਰੇ ਪੁੱਛਿਆ ਸੀ ਤੇ ਪਹਿਲੀ ਈਮੇਲ ਵਾਇਰਸ ਦੀ ਬਿਮਾਰੀ ਬਾਰੇ ਸੀ
1: ਜੀ ਸਹਿਮਾ ਜੀ ਇਹ ਤੇ ਤੁਹਾਡੀ ਦੂਰੰਦੇਸ਼ੀ ਹੈ
0: ਜੀ ਬਿਲਕੁਲ ਸੁਲੇਮਾਨ ਸਾਹਿਬ
1: ਜੀ ਜੀ
0: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਤੁਸੀਂ ਕਰੋ ਥੋੜ੍ਹਾ ਜਿਹਾ ਆਰਾਮ ਤੇ ਮੈਂ ਆਪਣੇ ਭੈਣ ਭਰਾਵਾਂ ਦਾ ਇੱਕ ਅਹਿਮ ਕੰਮ ਕਰਕੇ ਆਉਂਦੀ ਹਾਂ ਯਾਨੀ ਐਡਰੈਸ ਤੇ ਫੋਨ ਨੰਬਰ ਲਿਖਵਾ ਕੇ
1: ਠੀਕ
0: ਸੋਹਣੇ ਭੈਣ ਭਰਾਓ ਜ਼ਰਾ ਤਵੱਜੋ ਫਰਮਾਓ ਤੇ ਸਾਇਮਾ ਦੀ ਜ਼ੁਬਾਨੀ ਦਵਾਖਾਨੇ ਦਾ ਪਤਾ ਨੋਟ ਫਰਮਾਓ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲ ਪਾਓ ਤੇ ਲਿਖੋ ਸਾਡਾ ਫੋਨ ਨੰਬਰ ਤੇ ਐਡਰੈਸ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੁਲੇਮਾਨ ਸਾਹਿਬ ਮੈਂ ਬਨਫਸੇ ਨਫੀਸ ਵਾਪਸ ਆ ਗਈ ਹਾਂ ਤੇ ਹੁਣ ਬਨਫਸੇ ਨਫੀਸ ਈਮੇਲ ਤੇ SMS ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨੇ ਆ
1: ਜੀ ਸਹਿਮਾ ਜੀ ਮੈਂ ਵੀ ਬਨਫਸੇ ਨਫੀਸ ਜਵਾਬ ਦੇਣ ਲਈ ਹਾਜ਼ਰ ਹਾਂ
0: ਮੇਰੀ ਵਾਈਫ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਤੇ ਖੁਸ਼ਕੀ ਸਿਕਰੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਇਹਦੇ ਇਲਾਵਾ ਚਿਹਰੇ ਤੇ ਖੁਸ਼ਕੀ ਤੇ ਬਾਰੀਕ ਦਾਣੇ ਵੀ ਨਜ਼ਰ ਆਉਂਦੇ ਨੇ ਮੈਂ ਕਾਫੀ ਦਵਾਈਆਂ ਇਸਤੇਮਾਲ ਕਰਾਈਆਂ ਨੇ ਲੇਕਿਨ ਕਿਸੇ ਦਵਾਈ ਨਾਲ ਮੁਸਤਕਿਲ ਆਰਾਮ ਨਹੀਂ ਹੋਇਆ ਮੈਨੂੰ ਬੜੀ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਹੀ ਮੇਰੀ ਵਾਈਫ ਨੂੰ ਸਿਹਤਯਾਬੀ ਹੋਵੇਗੀ ਬਰਾਏ ਕਰਮ ਦਵਾਈ ਪਾਰਸਲ ਕਰ ਦਿਓ
1: ਆਬਦ ਭਾਈ ਵਾਲ ਡਿੱਗਣਾ ਤੇ ਚਿਹਰੇ ਤੇ ਦਾਣੇ ਵਗੈਰਾ ਇਹ 90% ਖਵਾਤੀਨ ਦੀ ਪ੍ਰੋਬਲਮ ਹੈ
0: ਬਿਲਕੁਲ ਬਿਲਕੁਲ
1: ਤੇ 90% ਖਵਾਤੀਨ ਇਸ ਪ੍ਰੋਬਲਮ ਦੀ ਆਪ ਹੀ ਜ਼ਿੰਮੇਦਾਰ ਨੇ ਮੇਰੇ ਮੋਹਤਰਮ ਭਾਈ ਤੁਸੀਂ ਇਸ ਗੱਲ ਤੋਂ ਚੌਂਕ ਗਏ ਹੋਵੋਗੇ ਲੇਕਿਨ ਇਹ ਹਕੀਕਤ ਹੈ ਕਿ 90% ਖਵਾਤੀਨ ਆਪਣੇ ਵਾਲਾਂ ਤੇ ਫੇਸ ਬਿਊਟੀ ਵਾਸਤੇ ਕੈਮੀਕਲ ਨਾਲ ਤਿਆਰ ਹੋਣ ਵਾਲੀ ਅਸ਼ਿਆ ਇਸਤੇਮਾਲ ਕਰਦੀਆਂ ਨੇ
0: ਬਿਲਕੁਲ
1: ਜਿਹਦੇ ਨਾਲ ਵਾਲਾਂ ਦੀ ਜੜਾਂ ਕਮਜ਼ੋਰ ਤੇ ਸਕਿਨ ਟੈਕਸਚਰ ਖਰਾਬ ਹੋ ਜਾਂਦਾ ਹੈ
0: ਹਾਂਜੀ
1: ਮੇਰੇ ਭਾਈ ਇਹ ਤੁਹਾਡੀ ਦਾਨਿਸ਼ਮੰਦੀ ਹੈ ਕਿ ਤੁਸੀਂ ਹਰਬਲ ਇਲਾਜ ਨੂੰ ਅਹਿਮੀਅਤ ਦੇ ਕੇ ਇਹੋ ਇਲਾਜ ਕਰਾਉਣਾ ਚਾਹੁੰਦੇ ਹੋ
0: ਬਿਲਕੁਲ ਸਹੀ
1: ਮੋਹਤਰਮ ਖੁਰਾਕ ਵਿੱਚ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਦੇ ਇਸਤੇਮਾਲ ਬਿਲਕੁਲ ਬੰਦ ਕਰ ਦਿਓ ਸਬਜ਼ੀਆਂ ਫਲ ਤੇ ਦਾਲਾਂ ਜ਼ਿਆਦਾ ਖਿਲਾਓ ਮੈਂ ਤੁਹਾਡੀ ਵਾਈਫ ਲਈ ਅਦਵੀਆਤ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਇਹ ਦੋਨੋਂ ਮਸਾਇਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
0: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਅੱਛਾ ਇਲਾਜ ਹੋਵੇ ਤੇ ਫਿਰ ਆਰਾਮ ਕਿਉਂ ਨਾ ਹੋਵੇ ਆਬੇ ਸਾਹਿਬ ਹੁਣ ਤੁਸੀਂ ਫਿਕਰ ਨਾ ਕਰੋ ਅੱਲਾ ਨੇ ਚਾਹਿਆ ਤੁਹਾਡੀ ਬੇਗਮ ਦੇ ਇਹ ਮਸਾਇਲ ਇਨਸ਼ਾਅੱਲਾ ਤਾਲਾ ਠੀਕ ਹੋ ਜਾਣਗੇ ਸੁਲੇਮਾਨ ਸਾਹਿਬ
1: ਜੀ ਜੀ
0: ਆਬੇ ਸਾਹਿਬ ਵਾਕਈ ਦਾਨਿਸ਼ਮੰਦ ਇਨਸਾਨ ਨੇ ਵੇਖੋ ਨਾ ਇਹਨਾਂ ਨੂੰ ਆਪਣੀ ਬੇਗਮ ਸਾਹਿਬਾ ਦਾ ਕਿੰਨਾ ਖਿਆਲ ਹੈ ਵੈਸੇ ਹਰ ਖਾਵਾਂ ਨੂੰ ਇੰਨਾ ਦਾਨਿਸ਼ਮੰਦ ਤੇ ਹੋਣਾ ਹੀ ਚਾਹੀਦਾ
1: ਜੀ ਬਿਲਕੁਲ ਸਹਿਮਾ ਜੀ ਐਸੇ ਦਾਨਿਸ਼ਮੰਦੀ ਚ ਹਰ
0: ਖਾਵਾਂ ਦੀ ਆਫੀਅਤ
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਕਿਹਾ
0: ਸੁਲੇਮਾਨ ਸਾਹਿਬ
1: ਜੀ
0: ਤੁਸੀਂ ਇਸ਼ਾਰੇ ਚ ਬੜੀ ਗਹਿਰੀ ਗੱਲ ਕੀਤੀ

0: ਤੇ ਮੈਂ ਓਪਨਲੀ ਕਹਿ ਦਿੱਤੀ। ਵੈਸੇ ਗੱਲ ਤੁਹਾਡੀ ਗੱਲ ਕਿਸੇ ਹੱਦ ਤੱਕ ਦਰੁਸਤ ਵੀ ਹੈ, ਲਿਹਾਜ਼ਾ ਲਿਹਾਜ਼ਾ ਤੇ ਫਿਰ ਲਿਹਾਜ਼ਾ ਕਿ ਵਾਜਿਬ ਹੈ ਹਰ ਹਾਮਿਦ ਪਰ ਕਿ ਉਹ ਦਾਨਿਸ਼ਮੰਦ ਬਣੇ। ਇਹਦੇ ਵਿੱਚ ਹੀ ਉਹਦੀ ਆਫੀਅਤ ਹੈ। ਮੇਹਰਬਾਨੀ ਨਾਲ ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ ਤੇ ਹੁਣ ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ, ਬਲਕਿ ਇਸ ਕਮਜ਼ੋਰੀ ਦੀ ਸਬਬ ਮੇਰੀ ਪ੍ਰੈਕਟੀਕਲ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਹੈ। ਮੈਂ ਬਹੁਤ ਮਹਿੰਗੀਆਂ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਬਾਅਦ ਮੇਰਾ ਦਿਲ ਘਬਰਾਉਣ ਲੱਗ ਗਿਆ। ਜਿਸ ਤਰ੍ਹਾਂ ਪਹਿਲੇ ਵਾਲੀ ਦਵਾਈ ਘੱਲੀ ਸੀ, ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਮੇਰੇ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਵਿੱਚ ਮੁਬਤਲਾ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦਾ ਲਾਜ਼ਮੀ ਤੌਰ ਤੇ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਯਾਦ ਰੱਖੋ ਕਿ ਇਹੋ ਜਿਹੀ ਕਮਜ਼ੋਰੀ ਦਾ ਇਲਾਜ ਮਸਨੂਈ ਅਦਵੀਆਤ ਨਹੀਂ, ਕਿਉਂਕਿ ਇਹੋ ਜਿਹੀ ਕੁਵਤ ਬਖਸ਼ ਗੋਲੀਆਂ ਹਾਰਟ ਅਟੈਕ ਦਾ ਸਬਬ ਬਣ ਸਕਦੀਆਂ ਨੇ।
0: ਬਿਲਕੁਲ ਬਿਲਕੁਲ।
1: ਲਿਹਾਜ਼ਾ ਐਂਦਾ ਇਹੋ ਜਿਹੀ ਕੋਈ ਖਤਰਨਾਕ ਦਵਾਈ ਇਸਤੇਮਾਲ ਨਹੀਂ ਕਰਨੀ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਜ਼ੰਜਬੀਲ ਤੇ ਦੂਜੀ ਖਾਸ ਜੜੀ ਬੂਟੀਆਂ ਨਾਲ ਤਿਆਰ ਕਰਦਾ ਦਵਾਈ ਅਰਸਾਲ ਕਰ ਰਿਹਾ ਵਾਂ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣਾ, ਤੁਹਾਡੇ ਜਿਸਮ ਵਿੱਚ ਹੈਰਤ ਅੰਗੇਜ਼ ਤਵਾਨਾਈ ਆ ਜਾਏਗੀ ਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਪੁਰਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
0: ਜੀ ਬਿਲਕੁਲ, ਕਿਉਂ ਨਹੀਂ ਜੀ। ਮੋਹਤਰਮ, ਹੁਣ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਤੁਸੀਂ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਦਾ ਅਸਰ ਵੇਖ ਚੁੱਕੇ ਹੋ। ਇਨਸ਼ਾਅੱਲਾ ਤਾਲਾ ਇਸ ਵਾਰੀ ਵੀ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ
1: ਜੀ, ਜੀ
0: ਹੁਣ ਕੁਝ ਜ਼ਿਕਰ ਹੋ ਜਾਏ ਤਿਲਾਂ ਦਾ।
1: ਅੱਛਾ ਅੱਛਾ ਜੀ, ਤਿਲ ਬਹੁਤ ਹੀ ਅੱਛੀ ਦਵਾ ਤੇ ਗਜ਼ਾ ਏ।
0: ਓਹੋ, ਮੈਂ ਉਸ ਤਿਲ ਦੀ ਗੱਲ ਨਹੀਂ ਕਰ ਰਹੀ, ਬਲਕਿ ਮੈਂ ਜ਼ਿਕਰ ਕਰ ਰਹੀ ਹਾਂ ਉਸ ਤਿਲ ਦਾ ਜਿਹਦੇ ਬਾਰੇ ਸ਼ਾਇਰ ਨੇ ਆਖਿਆ ਹੈ, ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲ ਵੇ, ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ।
1: ਅੱਛਾ ਅੱਛਾ, ਵਾਹ ਸਹਿਮਾ ਜੀ, ਤੁਸੀਂ ਤੇ ਬੜੇ ਅਦਬੀ ਅੰਦਾਜ਼ ਵਿੱਚ ਬਿਮਾਰੀ ਦਾ ਜ਼ਿਕਰ ਕੀਤਾ
0: ਜੀ। ਮਿਹਰਬਾਨੀ ਸੁਲੇਮਾਨ ਸਾਹਿਬ। ਈਮੇਲ ਸਾਡੀ ਇੱਕ ਭੈਣ ਮਿਸਿਸ ਨਜਮਾ ਸਲੀਮ ਸਾਹਿਬਾ ਨੇ ਤਰੀਫ ਕੀਤੀ
1: ਜੀ ਜੀ।
0: ਇਹ ਲਿਖਦੀਆਂ ਨੇ ਕਿ ਮੈਂ ਦੂਜੀ ਵਾਰੀ ਤੁਹਾਡੇ ਤੋਂ ਇਲਾਜ ਕਰਵਾ ਰਹੀ ਹਾਂ।
1: ਅੱਛਾ।
0: ਇਸ ਤੋਂ ਪਹਿਲਾਂ ਮੈਨੂੰ ਵਾਲ ਡਿੱਗਣ ਤੇ ਖੁਸ਼ਕੀ ਸਿਕਰੀ ਦੀ ਪ੍ਰੋਬਲਮ ਸੀ, ਜਿਹੜੀ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਠੀਕ ਹੋ ਗਈ ਹੈ।
1: ਅੱਛਾ।
0: ਹੁਣ ਮਸਲਾ ਇਹ ਵੇ ਕਿ ਮੈਨੂੰ ਫੇਸ ਤੇ ਤਿਲ ਬਹੁਤ ਜ਼ਿਆਦਾ ਨਿਕਲ ਰਹੇ ਨੇ
1: ਜੀ,
0: ਜਿਨ੍ਹਾਂ ਦੀ ਰੰਗਤ ਸੁਰਖ ਹੈ। ਮੈਂ ਕਈ ਕਰੀਮਾਂ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਉਮੀਦ ਹੈ ਕਿ ਤੁਸੀਂ ਪਹਿਲੇ ਵਾਂਗੂੰ ਅੱਛੀ ਜਿਹੀ ਦਵਾਈ ਪਾਰਸਲ ਕਰਾ ਦਿਓਗੇ।
1: ਭੈਣ ਜੀ, ਸੋਹਣੇ ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਵਾਲਾਂ ਦੀ ਪ੍ਰੋਬਲਮ ਤੋਂ ਨਿਜਾਤ ਮਿਲ ਗਈ ਹੈ। ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
0: ਬੇਸ਼ੱਕ।
1: ਮੇਰੀ ਪਿਆਰੀ ਭੈਣ, ਤੁਸੀਂ ਮਿਰਚ ਮਸਾਲੇ, ਖੱਟੀ ਚੀਜ਼ਾਂ, ਗੋਸ਼ਤ ਤੇ ਕਾਸਮੈਟਿਕ ਤੋਂ ਫਿਲਹਾਲ ਪਰਹੇਜ਼ ਕਰੋ।
0: ਬਿਲਕੁਲ।
1: ਤੇ ਸਬਜ਼ੀ ਦਾ ਇਸਤੇਮਾਲ ਦੁੱਗਣਾ ਕਰ ਦਿਓ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਖੂਨ ਦੇ ਫਾਸਦ ਮਾਦਿਆਂ ਨੂੰ ਖਾਰਜ ਕਰਦੀ ਹੈ, ਜਿਗਰ ਦੀ ਸਲਾਹ ਕਰਕੇ ਤਾਜ਼ਾ ਖੂਨ ਦੀ ਅਫਜ਼ਾਇਸ਼ ਦਾ ਸਬਬ ਬਣਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਚਿਹਰੇ ਦੇ ਤਿਲ ਸਾਫ਼ ਹੋ ਜਾਣਗੇ, ਬਲਕਿ ਕੀਲ ਮਾਸੇ ਤੇ ਛਾਈਆਂ ਤੋਂ ਵੀ ਇਨਸ਼ਾਅੱਲਾ ਛੁਟਕਾਰਾ ਮਿਲ ਜਾਏਗਾ।
0: ਬਿਲਕੁਲ ਬਿਲਕੁਲ।
1: ਬਸ ਤੁਸੀਂ ਦਵਾਈ ਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ ਹੈ, ਰੱਬ ਆਪਣਾ ਕਰਮ ਕਰੇਗਾ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਮੇਰੀ ਭੈਣ, ਜਿਸ ਤਰ੍ਹਾਂ ਤੁਹਾਡੇ ਵਾਲਾਂ ਦੀ ਪ੍ਰੋਬਲਮ ਠੀਕ ਹੋਈ ਹੈ, ਇੰਝ ਹੀ ਇਨਸ਼ਾਅੱਲਾ ਤਾਲਾ ਤਿਲ ਵੀ ਸਾਫ਼ ਹੋ ਜਾਣਗੇ। ਲੇਕਿਨ ਤੁਸੀਂ ਕੁਲਚੇ ਵਾਲੇ ਤਿਲ ਖਾ ਸਕਦੇ ਹੋ, ਉਹਨਾਂ ਤਿਲਾਂ ਨੂੰ ਨਹੀਂ, ਕੁਛ ਘਬਰਾਹਟ ਵਾਲੀ ਗੱਲ ਨਹੀਂ ਹੁੰਦੀ। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦਾ ਵਕਤ ਹੁਣ ਖਤਮ ਹੋ ਗਿਆ ਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਹੁਤ ਬਹੁਤ ਸ਼ੁਕਰੀਆ
1: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਭੈਣ ਭਰਾਵਾਂ ਦਾ ਜਿਹੜੇ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237271600 160 यानी 0423772710 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com जी सोने भैन भ्राओ उम्मीद है कि तुसी बड़ी एहतियात नाल पता नोट फरमा लिया होगा सदा खुश रहो सेहतमंद रहो ते अपनी जिंदगी नू बड़े अच्छे तरीके नाल गुजारो इस दे नाल ही अपनी भैन साइमा नू दवो इजाजत अगले प्रोग्राम विच फिर मिलांगे उस वेले तिकर अल्लाह हाफिज
2: शुक्रिया आपने FM 101 ट्यून किया शुक्रिया आपने FM 101 ट्यून किया
3: किड़ किड़ किड़ किड़ कहन किणा गण किगरा किड़ किड़ किड़ किड़